ਅਰਦਾਸ ਕਰਨ ਲਈ ਪਹਿਲੇ ਖੜੇ ਹੋ ਜਾਣਾ, ਕਿਉਂਕਿ ਇਹ ਪਹਿਲੀ ਗੱਲ ਹੈ। ਮਾਲਕ ਨੂੰ ਕੋਈ ਗੱਲ ਸੁਣਾਣੀ ਹੈ, ਖੜੇ ਹੋ ਕੇ ਖੜੇ ਹੋ ਗਏ। ਅਸੀਂ ਦੋਹਰਾ ਭਰਨੇ ਹਾਂ, ਤੂੰ ਠਾਕਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ। ਕਈ ਸੇ ਹੀ ਪੜ ਜਾਂਦੇ ਨੇ ਉੱਚੇ ਤੇ, ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਸਾਡੀ ਜ਼ਬਾਨ ਤੇ ਲਫ਼ਜ਼ ਚੜਿਆ ਤੁਮਰੀ ਗਤ ਮਿਤ ਤੁਮਰੀ ਜਾਣੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ, ਸਾਵਧਾਨ ਹੋ ਜਾਣਾ। ਦੋਹਰਾ ਇਸ ਲਈ ਹੈ ਕਿ ਅਸੀਂ ਸਾਵਧਾਨ ਹੋ ਜਾਈਏ, ਅਰਦਾਸ ਕਰਨ ਵਾਸਤੇ ਖੜੇ ਹੋ ਜਾਈਏ। ਹੁਣ ਜਿਸ ਵੇਲੇ ਅਸੀਂ ਖੜੇ ਹੋ ਜਾਂਦੇ ਹਾਂ, ਅਗਲੀ ਗੱਲ ਦੂਸਰੀ ਸਤਿਗੁਰੂ ਜਾਣਦੇ ਨੇ, ਤੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਇਆਣੇ ਰਾਸ। ਦੋਏ ਕਰ, ਕਰ ਕਹਿੰਦੇ ਨੇ ਹੱਥਾਂ ਨੂੰ, ਆਪਾਂ ਦੋਵੇਂ ਹੱਥ ਜੋੜ ਲੈਣੇ ਨੇ ਤੇ ਮਾਲਕ ਅੱਗੇ ਖੜੇ ਹੋ ਜਾਣਾ। ਇੱਥੇ ਬਸ ਨਹੀਂ ਹੈ ਕਿ ਖੜੇ ਹੋ ਗਏ, ਹੱਥ ਜੋੜ ਲੈ, ਅਰਦਾਸ ਹੋ ਗਈ, ਨਹੀਂ। ਤੀਸਰੀ ਗੱਲ ਬੜੀ ਕਮਾਲ ਦੀ ਹੈ।

ਜਿਸ ਵੇਲੇ ਅਰਦਾਸ ਕਰਨੀ ਹੈ ਨਾ, ਮਨ ਨੂੰ ਇਹ ਯਕੀਨ ਹੋ ਜਾਏ ਕਿ ਉਹ ਹੈ, ਉਹ ਹੈ। ਕੌਣ? ਉਹ ਪ੍ਰਮਾਤਮਾ ਜਿਹਨੂੰ ਮੈਂ ਅਰਦਾਸ ਸੁਣਾ ਰਿਹਾ ਹੈ। ਹਜ਼ੂਰ ਖਿਮਾ ਕਰਨਾ, ਪਹਿਲੀ ਗੱਲ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੀ ਨਹੀਂ। ਉਹ ਭਾਈ ਜਿਹਨੂੰ ਅਰਦਾਸ ਸੁਣਾ ਰਹੇ ਹੋ, ਜੇ ਤੁਹਾਨੂੰ ਉੱਤੇ ਵਿਸ਼ਵਾਸ ਹੀ ਨਹੀਂ ਹੈ ਤੇ ਕੌਣ ਸੁਣੇਗਾ? ਕਿਹਦੇ ਅੱਗੇ ਅਰਦਾਸ ਕਰ ਰਹੇ ਹੋ? ਹੈ ਹਜ਼ੂਰ, ਉਹ ਹਜ਼ੂਰ ਹਾਜ਼ਰ ਨਾਜ਼ਰ ਹੈ। ਫਿਰ ਅਗਲੀ ਗੱਲ, ਹਾਜ਼ਰ ਅਰਦਾਸ, ਅਰਦਾਸ ਕਰਨ ਵਾਲਾ ਹਾਜ਼ਰ ਹੋਵੇ। ਸਾਡੀ ਅਰਦਾਸ ਕਬੂਲ ਕਿਉਂ ਨਹੀਂ ਹੁੰਦੀ? ਪਹਿਲੀ ਗੱਲ, ਸਾਨੂੰ ਯਕੀਨ ਨਹੀਂ ਹੁੰਦਾ, ਤੇ ਦੂਜੀ ਗੱਲ, ਅਰਦਾਸ ਕਰਨ ਵਾਲਾ ਹਾਜ਼ਰ ਹੀ ਨਹੀਂ ਹੁੰਦਾ। ਜਦੋਂ ਅਰਦਾਸ ਕਰਨ ਵਾਲਾ ਹਾਜ਼ਰ ਨਹੀਂ ਤੇ ਕੌਣ ਸੁਣੇ ਬਹਿ ਕੇ? ਧਿਆਨ ਦੇਣਾ ਇਹ ਗੁਰਮਤ ਦੀਆਂ ਗੱਲਾਂ ਨੇ। ਤੇ ਜਦ ਤੱਕ ਅਸੀਂ ਇਹਨੂੰ ਮਨ ਚ ਨਹੀਂ ਵਸਾਉਂਦੇ, ਗੁਰੂ ਤੇ ਸ਼ਿਕਵਾ ਨਾ ਕਰਨਾ। ਗੁਰੂ ਵਿੱਚ ਕਮੀ ਨਹੀਂ ਹੈ, ਸਾਡੇ ਵਿੱਚ ਕਮੀ ਹੋ ਸਕਦੀ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਉਹ ਹਾਜ਼ਰ ਨਾਜ਼ਰ ਹੈ, ਉਹਦੇ ਅੱਗੇ ਹਾਜ਼ਰ ਹੋ ਕੇ ਅਰਦਾਸ ਕਰੀਏ। ਹੁਣ ਹਾਜ਼ਰ ਕਿਵੇਂ ਹੋਈਏ? ਐਡੀ ਲੰਬੀ ਲਿਸਟ ਤੇ ਸਾਡੇ ਹੱਥ ਵਿੱਚ ਫੜੀ ਹੁੰਦੀ ਹੈ। ਅੱਜ ਇੱਕ 5 ਸਾਲ ਦਾ ਬੱਚਾ ਮੇਰੇ ਪਾਸ ਆਇਆ, ਉਹਨੇ ਮੇਰੇ ਅੱਗੇ ਸਵਾਲ ਕੀਤਾ ਹੈ। ਕਹਿੰਦਾ, ਭਾਈ ਸਾਹਿਬ, ਇੱਕ ਪਾਸੇ ਤੁਸੀਂ ਕਹਿੰਦੇ ਹੋ ਸਤਿਗੁਰ ਹਾਜ਼ਰ ਨਾਜ਼ਰ ਨੇ, ਗੁਰੂ ਅੰਤਰਜਾਮੀ ਨੇ, ਗੁਰੂ ਸਭ ਕੁਝ ਜਾਣਦੇ ਨੇ, ਕਰਨ ਕਰਾਉਣ ਵਾਲੇ ਸਭ ਕੁਝ ਪ੍ਰਮਾਤਮਾ ਨੇ। ਕਹਿੰਦਾ, ਜੇ ਸਭ ਕੁਝ ਉਹ ਕਰਨ ਵਾਲੇ ਨੇ ਤੇ ਫਿਰ ਉਹਨੂੰ ਨਾਂ ਕਿਉਂ ਸੁਣਾਉਂਦੇ ਹੋ? ਉਹਦੇ ਅੱਗੇ ਏਡੀ ਲੰਬੀ ਲਿਸਟ ਕਿਉਂ ਰੱਖਦੇ ਹੋ? ਕੀ ਕਾਰਨ ਹੈ? ਇੱਕ 5 ਸਾਲ ਦਾ ਬੱਚਾ ਅੱਜ ਸਵਾਲ ਕਰ ਰਿਹਾ ਹੈ। ਔਰ ਯਕੀਨ ਜਾਣਨਾ, ਇਹਨਾਂ ਬੱਚਿਆਂ ਨੇ ਜਿਸ ਵੇਲੇ ਤੁਹਾਡੇ ਅੱਗੇ ਐਸੇ ਐਸੇ ਸਵਾਲ ਕੀਤੇ, ਤੁਹਾਡੇ ਕੋਲ ਜਵਾਬ ਕੋਈ ਨਹੀਂ ਜਿਉਣਾ। ਅੱਜ ਵੀ ਸੁਧਰ ਜਾਓ, ਇਸ ਗੱਲ ਨੂੰ ਧਿਆਨ ਵਿੱਚ ਲੈ ਆਓ ਕਿ ਗੁਰੂ ਘਰ ਕਿਸ ਕਿਸ ਚੀਜ਼ ਦੀ ਲੋੜ ਹੈ। ਹੁਣ ਕਹਿੰਦੇ ਨੇ ਹਾਜ਼ਰ ਕਿਵੇਂ ਹੋਈਏ? ਐਡੀ ਲੰਬੀ ਲਿਸਟ ਹੁੰਦੀ ਹੈ, ਪਹਿਲੇ ਸਾਡਾ ਧਿਆਨ ਲਿਸਟ ਵੱਲ ਜਾਂਦਾ, ਫਿਰ ਅਸੀਂ ਕਹਿੰਦੇ ਹਾਂ ਭਾਈ ਜੀ ਸ਼ਹੀਦਾਂ ਦੇ ਨਾਂ ਭਾਵੇਂ ਰਹਿ ਜਾਣ, 5 ਪਿਆਰਿਆਂ ਦੇ ਨਾਂ ਰਹਿ ਜਾਣ, ਅਰਦਾਸ ਵਿੱਚੋਂ ਭਾਵੇਂ ਜਿਹੜੀ ਮਰਜ਼ੀ ਤੁਕ ਰਹਿ ਜਾਏ, ਇਸ ਲਿਸਟ ਵਿੱਚੋਂ ਕੋਈ ਨਾਂ ਨਾ ਰਹਿਣ ਦੇਣਾ, ਸਾਰੇ ਪੜਿਓ। ਜਿਸ ਲਈ ਸਮੇਂ ਦੀ ਬਹੁਤ ਲੋੜ ਸੀ, ਪਰ ਸਟੇਜ ਵੱਲੋਂ ਸਮਾਂ ਮੈਨੂੰ ਪੂਰਾ ਨਹੀਂ ਮਿਲਿਆ, ਇਸ ਦਾ ਮੇਰਾ ਗਿਲਾ ਤੁਹਾਡੇ ਤੇ ਜ਼ਰੂਰ ਰਹੇਗਾ, ਕਿਉਂਕਿ 11:10 ਤੇ ਮੈਂ ਆਰੰਭ ਕੀਤਾ ਤੇ 11:15 ਮੈਂ ਸਮਾਪਤੀ ਕਰ ਦੇਣੀ ਹੈ। ਮੇਰੀ ਆਦਤ ਹੈ, ਮੈਂ ਆਪਣੇ ਸਮੇਂ ਦੀ ਕਦੀ ਉਲੰਘਣਾ ਨਹੀਂ ਕੀਤੀ। ਤੇ ਲਾਈਟ ਜੋ 5 ਮਿੰਟ ਪਹਿਲੇ ਬਾਲੀ ਜਾਣੀ ਹੈ ਉਹ ਬਲ ਚੁੱਕੀ ਹੈ। ਇੰਡੀਆ ਵਿੱਚ ਤੇ ਮੈਂ ਲਾਈਟ ਵੀ ਨਹੀਂ ਬਲਣ ਦਿੰਦਾ, ਕਿਉਂਕਿ ਮੇਰੀ ਆਦਤ ਹੈ, ਸਮੇਂ ਦੀ ਉਲੰਘਣਾ ਨਹੀਂ ਕਰਨੀ। ਸੋ ਆਓ ਮੈਂ ਇਸ ਪਾਸੇ ਨਾ ਜਾਵਾਂ, ਮੈਂ ਅਰਦਾਸ ਦਾ ਪ੍ਰਕਰਨ ਸਮਾਪਤ ਕਰਾਂ ਕਿ ਸਾਡੇ ਵਿੱਚ ਕਮੀ ਕੀ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਹੁਣ ਅਸੀਂ ਹਾਜ਼ਰ ਤੇ ਹੈ ਨਹੀਂ, ਅਰਦਾਸ ਕਿਵੇਂ ਹੋਵੇ? ਅਰਦਾਸ ਹੋ ਜਾਂਦੀ ਹੈ 15-20 ਮਿੰਟ ਦੀ, ਤੇ ਜਿੱਥੇ 1 ਮਿੰਟ ਮਨ ਨਹੀਂ ਇਕਾਗਰ ਰਹਿੰਦਾ ਤੇ 20 ਮਿੰਟ ਕਿੱਥੇ ਖਲੋਏਗਾ? ਇਹਦਾ ਮਤਲਬ ਅਸੀਂ ਹਾਜ਼ਰ ਨਾ ਹੋ ਸਕੇ, ਇੱਥੋਂ ਹੀ ਸਾਡੇ ਵਿੱਚ ਕਮੀ ਆ ਗਈ। ਅੱਗੇ ਚੱਲੀਏ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇਰੇ ਜੀ ਦੀ ਕੋਈ ਵੀ ਬਿਰਥਾ ਹੈ, ਤੂੰ ਆਪਣੇ ਗੁਰੂ ਅੱਗੇ ਅਰਦਾਸ ਕਰ। ਅਰਦਾਸ ਕਿਵੇਂ ਕਰਨੀ ਹੈ? ਛੋੜ ਸਿਆਨਪ ਸਗਲ ਮਨ ਤਨ ਅਰਪ ਧਰ। ਛੋੜ ਸਿਆਨਪ ਸਗਲ ਮਨ ਤਨ ਅਰਪ ਧਰ। ਹੁਣ ਪੁੱਛੀਏ ਆਪਣੇ ਮਨ ਕੋਲੋਂ, ਕਦੀ ਤੂੰ ਆਪਣਾ ਮਨ ਗੁਰੂ ਨੂੰ ਦਿੱਤਾ? ਕਦੀ ਇਹਦੇ ਆਪਣਾ ਤਨ ਗੁਰੂ ਦੇ ਅਰਪਣ ਕੀਤਾ ਹੀ? ਕਦੀ ਆਪਣੇ ਧਨ ਨੂੰ ਗੁਰੂ ਦਾ ਸਮਝਿਆ ਹੀ? ਬਿਲਕੁਲ ਨਹੀਂ। ਕਿਤੇ ਖਿਆਲ ਆ ਜਾਏ ਮਨ ਚ, ਕਹਿ ਦਿੰਦਾ ਮਨ ਵੀ ਤੇਰਾ, ਤਨ ਵੀ ਤੇਰਾ, ਤਨ ਵੀ ਤੇਰਾ ਪਰ ਕਬਜ਼ਾ ਮੇਰਾ। ਇਹ ਨਹੀਂ ਛੱਡਣਾ, ਇਹ ਸਾਡਾ ਹੀ ਰਹਿਣਾ ਚਾਹੀਦਾ। ਹੁਣ ਧਿਆਨ ਦੇਣਾ, ਜਦ ਮਨ ਹੀ ਗੁਰੂ ਨੂੰ ਨਹੀਂ ਦਿੱਤਾ, ਅਰਦਾਸ ਕਿੱਥੋਂ ਕਬੂਲ ਹੋ ਜਾਏ? ਸਤਿਗੁਰੂ ਜੀ ਕਹਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਧਿਆਨ ਦੇਣਾ, ਆਲਸੀ ਕਦੀ ਤਨ ਨਹੀਂ ਦੇ ਸਕਦਾ, ਹੰਕਾਰੀ ਕਦੀ ਮਨ ਨਹੀਂ ਦੇ ਸਕਦਾ, ਤੇ ਸ਼ੂਮ ਕਦੀ ਤਨ ਨਹੀਂ ਦੇ ਸਕਦਾ। ਤੇ ਸਾਹਿਬ ਜੀ, ਜੇ ਤਿੰਨੇ ਚੀਜ਼ਾਂ ਕੋਈ ਦੇਈ ਦੇਵੇ ਫਿਰ ਅਰਦਾਸ ਕਬੂਲ ਹੋ ਜਾਏਗੀ? ਸਾਹਿਬ ਕਹਿੰਦੇ ਨਹੀਂ, ਹੁਕਮ ਮੰਨੀਏ ਪਾਈਏ।
ਜਦ ਤੱਕ ਹੁਕਮ ਨਹੀਂ ਮੰਨਦਾ ਤਦ ਤੱਕ ਗੱਲ ਨਹੀਂ ਬਣਦੀ। ਕਹਿੰਦੇ ਨੇ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਅਗਰ ਜੇ ਇਸ ਚੀਜ਼ ਨੂੰ ਤੂੰ ਮਨ ਚ ਵਸਾ ਕੇ ਅਰਦਾਸ ਕਰੇ ਫਿਰ ਕੀ ਹੋਵੇਗਾ। ਬਿਰਤ

0: ਅਰਦਾਸ,
1: ਫਿਰ ਜਨ ਦੀ ਅਰਦਾਸ ਕਦੀ ਬਿਰਥੀ ਨਹੀਂ ਹੋ ਸਕਦੀ। ਇਹ ਨਿਸ਼ਚਾ ਅੱਜ ਆਪਾਂ ਰੱਖ ਲਈਏ, ਕਿਉਂਕਿ ਸਾਰੀ ਗੱਲ ਨਿਸ਼ਚੇ ਦੀ ਹੈ। ਜਦ ਤੱਕ ਸਾਨੂੰ ਗੁਰੂ ਤੇ ਨਿਸ਼ਚਾ ਵਿਸ਼ਵਾਸ ਨਹੀਂ ਹੈ ਤੇ ਖਿਮਾ ਕਰਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕੁਝ ਗੱਲਾਂ ਰਹਿ ਗਈਆਂ ਨੇ, ਮੈਂ ਸਵੇਰ ਦੇ ਦੀਵਾਨ ਅੰਦਰ ਕੋਸ਼ਿਸ਼ ਕਰਾਂਗਾ ਕਿ ਇਹਨਾਂ ਗੱਲਾਂ ਨੂੰ ਮੈਂ ਤੁਹਾਡੇ ਸਮਕਸ਼ ਜ਼ਰੂਰ ਰੱਖਾਂ, ਕਿਉਂਕਿ ਇਹ ਜੋ ਅਰਦਾਸ ਦਾ ਟਾਪਿਕ ਹੈ ਬਹੁਤ ਲੰਬਾ ਹੈ ਤੇ ਅਰਦਾਸ ਵਿੱਚ ਕਿਹੜੇ ਕਿਹੜੀਆਂ ਗੱਲਾਂ, ਕਿਹੜੇ ਕਿਹੜੇ ਬਚਨ ਜਾਂ ਕਿਹੜੇ ਕਿਹੜੇ ਇਤਿਹਾਸ ਦੀਆਂ ਉਹ ਗੱਲਾਂ ਦੁਹਰਾਈਆਂ ਜਾਣੀਆਂ ਚਾਹੀਦੀਆਂ ਨੇ, ਉਹ ਤੇ ਭਾਈ ਪੂਰੀ ਅਰਦਾਸ ਸੁਣਾ ਕੇ ਹੀ ਦੱਸਿਆ ਜਾ ਸਕਦਾ ਹੈ। ਸਮਾਂ ਸਮਾਪਤ ਹੈ, ਆਓ ਕੋਈ ਰਸਨਾਵਾਂ ਜੀ ਨਾਰਾਏ ਸਾਰੇ ਮਿਲ ਕੇ ਆਖੋ।

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ। ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਪੈਂਦਾ ਹੋਇਆ ਮੀਂਹ ਕਿਤਨਾ ਸੁਹਾਵਣਾ ਲੱਗਦਾ ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸਨੇਹ ਕਰ ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਾਹਿਤੀ ਰਚਨਾ ਤੇ ਇੱਕੋ ਹੀ ਹੈ, ਲੇਕਿਨ ਤੇਰੇ ਗੁਣ ਬਹੁਤੇ ਨੇ। ਭਗਤ ਕਬੀਰ ਜੀ ਮਹਾਰਾਜ ਉਸ ਮਾਲਕ ਦੇ ਗੁਣਾਂ ਦਾ ਅਥਾਹ ਬਿਆਨ ਕਰਦੇ ਹੋਏ ਆਪਣੇ ਰਸਨਾ ਤੋਂ ਕਿਰਪਾ ਕਰਦੇ ਨੇ ਤੇ ਆਉਂਦੇ ਨੇ

ਲਾਈ ਛੱਤਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਈ ਜਾਵੇ। ਕਲਮ ਕਰੋ ਬਨਰਾਏ ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵੇ।

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਇਹ ਨਿਰਿਆ ਮਾਲਕਾ ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ

ਸੰਤ ਅਤਰ ਸਿੰਘ ਮਸਤਵਾਣੇ ਵਾਲੇ ਬੈਠੇ ਸੀ ਦੀਵਾਨ ਚ, ਕੋਈ ਸ਼ਖਸ ਕੁਝ ਬੋਲ ਕੇ ਹਟਿਆ। ਵਿੱਚੋਂ ਕੋਈ ਦੂਸਰਾ ਬੋਲ ਪਿਆ, ਕਹਿਣ ਲੱਗਾ ਮਹਾਂਪੁਰਸ਼ੋ ਇਹਨੇ ਬੋਲਣ ਵੇਲੇ ਫਲਾਣੀ ਗੱਲ।

ਬੰਦਾ ਹਰ ਵੇਲੇ ਭੁੱਲਣ ਹਾਰੇ ਉਹ ਹਰ ਵੇਲੇ ਬਖਸ਼ਣ ਹਾਰੇ ਆਖੋ ਸਤਨਾਮ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਅਸੀਂ ਦੁਨਿਆਵੀ ਜੀਵਨ ਦੂਰੇ ਹਾਂ ਭੁੱਲਣ ਹਾਰੇ ਹਾਂ ਪਰ ਗੁਰੂ ਪੂਰਾ ਮਿਲਿਆ ਹੋਵੇ ਤੇ ਜੋ ਘਾਟ ਵਾਰ ਉਹ ਆਪਣੀ ਬਖਸ਼ਿਸ਼ ਦੇ ਖਾਤੇ ਚੋਂ ਪੂਰੀ ਕਰ ਦਿੰਦਾ ਹੈ।

ਆਵੇ, ਤੁਹਾਡੀ ਮਿਹਰ ਦਾ ਸਦਕਾ ਰਾਜੀ ਆਵੇ, ਤੁਹਾਡੀ ਮਿਹਰ ਦਾ ਸਦਕਾ। ਅਸੀਂ ਦੁਨਿਆਵੀ ਜੀਵਨ ਦੂਰੇ ਹਾਂ, ਭੁੱਲਣ ਹਾਰੇ ਹਾਂ, ਜਦੋਂ ਉਹ ਆਪਣੀ ਮਿਹਰ ਕਰ ਦਿੰਦਾ ਤੇ ਸਾਰੀਆਂ ਘਾਟਾਂ ਪੂਰੀਆਂ। ਮੇਰੇ ਸਮੇਤ ਸਾਰੇ ਮਾਣ ਕਰਿਓ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਧੀਆਂ ਕਹਾਉਣ ਦਾ ਮਾਣ ਪ੍ਰਾਪਤ ਹੈ। ਉਸ ਮਾਣ ਨਾਲ ਕਹੀਏ

0: ਸਿੰਘ ਦੇ ਸਿੱਖ ਨੇ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਖਾਲਸਾ ਜੀ, ਆਪਣਾ ਵਿਰਸਾ ਵੇਖਣਾ ਹੋਵੇ ਇੱਥੋਂ ਵੇਖ ਲਿਆ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਨਾ, ਸਿੱਖ ਦੇ ਅੰਦਰੋਂ ਗੁਰੂ ਦੀ ਵਡਿਆਈ ਦੀ ਖੁਸ਼ਬੋ ਆਉਂਦੀ। ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਜੇ ਇੰਨੀਆਂ ਦੀ ਝੋਲੀ ਭਰਨ ਦੇ ਸਮਰੱਥ ਹੈ ਤੇ ਫਿਰ ਉਹ ਗੁਰੂ ਕਿੰਨਾ ਵੱਡਾ ਤੇ ਪੂਰਾ ਹੋ ਜਾਂਦਾ।

ਖਰਖਾ ਕੋਈ ਦੁਨੀਆਂ ਦਾ ਕਾਰਜ ਨਹੀਂ ਜਿਹਨੂੰ ਗੁਰੂ ਗੋਬਿੰਦ ਸਿੰਘ ਕਰਨ ਵਿੱਚ ਸਮਰੱਥ ਨਹੀਂ ਕਾਜ ਨੇ ਹਰ ਕਾਰ

ਸਿੱਖ ਹੋ ਕੇ ਤੇ ਹੁਣ ਗਾਉਣੇ ਮਾਣ ਕਰਨਾ ਇੱਕ ਹਿੰਦੂ ਆਰੀਆ ਸਮਾਜੀ ਲਾਲਾ ਦੌਲਤ ਰਾਮ ਉਹ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੜ੍ਹਿਆ ਕਹਿੰਦੇ ਲੱਖਾਂ ਦਾ ਇਕੱਠ ਜਦੋਂ ਮਾਈਕ ਦੇ ਉੱਤੇ ਲਾਲਾ ਦੌਲਤ ਰਾਮ ਜੀ ਨੂੰ ਸਮਾਂ ਮਿਲਿਆ ਤੇ ਕਹਿਣਗੇ ਅੱਜ ਜਿਹੜਾ ਲੱਖਾਂ ਦਾ ਇਕੱਠ

ਜੁਗਾ ਜੁਗੰਤਰ ਖਾਈ ਖਾਏ ਜੁਗਾਂ ਜੁਗੰਤਰਾਂ ਤੋਂ ਅਸੀਂ ਸਾਹਿਬ ਕੋਲੋਂ ਲੈਂਦੇ ਹੋਏ ਉਹਦੀਆਂ ਦਿੱਤੀਆਂ ਦਾਤਾਂ ਲੈ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਾਂ ਕਿਉਂਕਿ ਉਹ ਸਾਹਿਬ ਜੋ ਹੈ ਉਹ ਨਿਤ ਨਵਾਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਗਾਉਂਦਿਆਂ ਹੋਇਆਂ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਨਿਤ ਨਵਾਂ ਹੈ।

ਜਦੋਂ ਸਿੱਧ ਮੰਡਲੀ ਵਿੱਚ ਪਹੁੰਚੇ ਤਾਂ ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੱਸੋ ਉਹ ਸਾਹਿਬ ਕੈਸਾ ਹੈ ਔਰ ਉਹਦੀ ਸਾਹਿਬੀ ਕੈਸੀ।

ਕਹਿਣ ਲੱਗੇ ਸਾਚਾ ਸਾਹਿਬ ਸਾਚ ਨਾ ਹੈ, ਉਹ ਸਾਹਿਬ ਸੱਚਾ ਹੈ ਔਰ ਉਸਦਾ ਨਾਮ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾ ਹੈ, ਪਾਖਿਆਂ ਪਾਓ ਅਪਾਰ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਤਾਂ ਸਿੱਧਾਂ ਨੇ ਬੇਨਤੀ ਕੀਤੀ, ਫਿਰ ਐਸੇ ਵੱਡੇ ਸਾਹਿਬ ਦੇ ਕੋਲ ਜਦੋਂ ਜਾਈਏ ਤਾਂ ਉਹਦੇ ਅੱਗੇ ਭੇਟਾ ਕੀ ਰੱਖੀਏ। ਅੱਜ ਸੰਸਾਰ ਦੇ ਪਦਾਰਥਾਂ ਵਿੱਚੋਂ ਉਹਦੇ ਅੱਗੇ ਕੁਝ ਪਦਾਰਥ, ਧਨ ਦੌਲਤ ਕੁਝ ਰੱਖ ਦਿੱਤਾ ਤਾਂ ਕੀ ਰੱਖਿਆ। ਉਹਦੀਆਂ ਦਾਤਾਂ ਵਿੱਚੋਂ ਜੇ ਕੁਝ ਥੋੜੀ ਜਿਹੀ ਦਾਤ, ਥੋੜੀ ਜਿਹੀ ਵਸਤ ਉਹਦੇ ਅੱਗੇ ਰੱਖ ਦਿੱਤੀ ਤਾਂ ਕਿਆ ਉਹ ਪ੍ਰਸੰਨ ਹੋਵੇਗਾ। ਉਹ ਸੱਚੇ ਸਾਹਿਬ ਦੇ ਹਜ਼ੂਰੀ ਜਦੋਂ ਜਾਈਏ ਤਾਂ ਭੇਟਾ ਕੀ ਰੱਖੀਏ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨੇ ਜਦੋਂ ਇਹ ਪੁੱਛਿਆ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਸਾਹਿਬ ਜੀ ਕਹਿਣ ਲੱਗੇ, ਇਹ ਪੁੱਛਦੇ ਹੋ ਕਿ ਉਸ ਸੱਚੇ ਸਾਹਿਬ ਦੇ ਹਜ਼ੂਰ ਕੀ ਰੱਖੀਏ, ਤਾਂ ਫੇਰ ਕੇ ਅੱਗੇ ਰੱਖੀਏ ਜਿੱਤ ਦਿਸ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਸਾਹਿਬ ਜੀ ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੇ ਉਸ ਮਾਲਕ ਦੀ ਹਜ਼ੂਰੀ ਵਿੱਚ ਜਾਓ, ਸੱਚੇ ਸਾਹਿਬ ਦੇ ਕੋਲ ਜਾਓ ਤਾਂ ਬਈ ਉਹ ਤਾਂ ਇੱਕ ਸਿਫਤ ਸਲਾਹ ਪਸੰਦ ਕਰਦਾ ਔਰ ਜੋ ਵੀ ਉਸਦਾ ਗੁਣ ਗਾਉਂਦਾ ਹੈ, ਉਸ ਗੁਣ ਗਾਉਣ ਵਾਲੇ ਵੱਲ ਉਸ ਪਰਮੇਸ਼ਵਰ ਦਾ ਮੁਖ ਹੋ ਜਾਂਦਾ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਉਹ ਸਾਹਿਬ ਸਦਾ ਨਿਤ ਨਵਾਂ ਹੈ ਔਰ ਸੰਸਾਰ ਉਹਦੇ ਕੋਲੋਂ ਦਾਤਾਂ ਲੈ ਕੇ ਖਾ ਰਿਹਾ ਹੈ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਵੇ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਔਰ ਪਰਮੇਸ਼ਵਰ ਦਾ ਨਾਮ ਕਦੇ ਮੈਲਾ ਨਹੀਂ ਹੁੰਦਾ। ਸਾਧ ਸੰਗਤ ਬੋਲੋ ਸ੍ਰੀ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਤ ਨਵੀਂ ਬਾਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਿਤ ਨਵੇਂ ਦਰਸ਼ਨ ਹਨ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਨ, ਸਾਨੂੰ ਜਾਚ ਸਿਖਾ ਰਹੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਉਣ ਵਾਲੀ ਪੀੜ੍ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਿਵੇਂ ਗਾਣੀ ਹੈ।

ಸೇವಿ ಸಾಹಿಬ್ ಆಪಣು ಅವರನ್ನ ಜಾಚೋ ಕೋಯ್ ಹೇ ವಾಹಿಗುರು ਮੈਨੂੰ ਬਲ ਦੇ ਮੈਨੂੰ ਸਮਰੱਥਾ ਦੇ ਕਿ ਮੈਂ ਇੱਕ ਤੇਰੀ ਸੇਵਾ ਕਰਾਂ ਸਭੇ ਸਾਖ ਕੁੜਾਵੇ ਡਿੱਠੇ ਪੱਲੇ ਤੈਂਡੇ ਲਾਗੇ ਸਿੱਖ ਦਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤਿਆਗ ਕੇ ਕਿਸੇ ਹੋਰ ਪਾਸੇ ਜਾਵੇਗਾ ਕਿਸੇ ਦੇਵੀ ਦੇਵਤੇ ਵੱਲ ਹੋਰ ਕਿਸੇ ਦੀ ਆਸਾ ਮਨ ਵਿੱਚ ਰੱਖੇਗਾ ਕਬਰਾਂ ਨੂੰ ਜਾ ਕੇ ਪੂਜੇਗਾ ਮਣੀਆਂ ਮਸਾਣਾਂ ਵਿੱਚ ਜਾਏਗਾ ਆਖਿਆ ਜਿਵੇਂ ਬਛੜਾ ਆਪਣੇ ਗਊ ਆਪਣੀ ਗਊ ਮਾਂ ਦੇ ਥਣਾਂ ਨੂੰ ਛੱਡ ਕੇ ਦੂਸਰੀ ਗਊ ਦੇ ਥਣਾਂ ਤੇ ਜਾ ਕੇ ਜੇ ਦੁੱਧ ਮੰਗੇਗਾ ਤਾਂ ਉਸਨੂੰ ਕਦੇ ਉੱਥੋਂ ਦੁੱਧ ਨਹੀਂ ਮਿਲੇਗਾ ਲੱਤ ਹੀ ਮਿਲੇਗੀ ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰਦਾਸ ਜੀ ਕਹਿੰਦੇ ਹਨ ਇਸੇ ਤਰ੍ਹਾਂ ਜੇ ਆਪਣੇ ਗੁਰੂ ਦਾ ਓਟ ਆਸਰਾ ਛੱਡ ਕੇ ਜੇ ਦੂਸਰੇ ਕਿਸੇ ਪਾਸੇ ਜਾਵੇਗਾ ਤਾਂ ਭਾਈ ਕਦੇ ਪੂਰੀ ਨਹੀਂ ਪਵੇਗੀ ਤੇਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ ਜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਨੇ ਪੂਰੀ ਨਾ ਪਾਈ ਤਾਂ ਫਿਰ ਕੋਈ ਪਾ ਨਹੀਂ ਸਕਦਾ ਸਾਧ ਸੰਗਤ ਬੋਲੋ ਸ੍ਰੀ ਸਿੱਖ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸੇਵਾ ਕਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਸਾਰੀ ਸਾਰੀ ਰਾਤ ਨਾਮ ਜਪ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੋ ਕੇ ਬਾਬਾ ਨੰਦ ਸਿੰਘ ਜੀ ਨੇ ਨਾਮ ਜਪਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਨੂੰ ਪ੍ਰਗਟ ਕਰਕੇ ਦਰਸ਼ਨ ਕੀਤੇ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਸੇਵਾ ਕਰਕੇ ਹੀ ਗੁਰੂ ਨਾਨਕ ਦੇ ਕੋਲੋਂ ਬਖਸ਼ਿਸ਼ਾਂ ਲੈ ਗਏ ਗੁਰਤਾ ਗੱਦੀ ਲੈ ਗਏ ਗੁਰੂ ਨਾਨਕ ਦੇ ਘਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਹਦੀ ਮਨੋਕਾਮਨਾ ਪੂਰੀਆਂ ਹਨ ਜੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਦਿਨ ਰਾਤ ਫਿਰ ਉਹ ਦਿਨ ਆਇਆ ਜਦੋਂ ਗੁਰੂ ਨਾਨਕ ਨੇ ਆਪਣੇ ਹਿਰਦੇ ਨਾਲ ਲਾ ਕੇ ਆਖਿਆ ਲੈਣਿਆ ਭਾਈ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਇਸ ਵਾਸਤੇ ਅੱਜ ਤੋਂ ਆਪਣੇ ਅੰਗ ਨਾਲ ਲਾ ਕੇ ਗੁਰੂ ਨਾਨਕ ਨੇ ਲੈਣੇ ਨੂੰ ਅੰਗਦ ਕਰ ਦਿੱਤਾ ਆਪਣੀ ਜੋਤ ਗੁਰੂ ਅੰਗਦ ਦੇ ਹਿਰਦੇ ਵਿੱਚ ਰੱਖ ਦਿੱਤੀ ਤੇ ਆਖਿਆ ਹੁਣ ਤੂੰ ਖੰਡੂਰ ਵਿੱਚ ਜਾ ਕੇ ਸੰਗਤਾਂ ਨੂੰ ਨਾਮ ਜਪਾਓ ਗੁਰੂ ਅੰਗਦ ਦੇਵ ਜੀ ਖੰਡੂਰ ਦੀ ਧਰਤੀ ਤੇ ਬੈਠੇ ਹਰ ਵੇਲੇ ਇਹੀ ਅਰਦਾਸ ਕਰਨ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਗੁਰੂ ਨਾਨਕ ਜਦੋਂ ਦਾ ਮੈਂ ਤੈਨੂੰ ਵੇਖਿਆ ਤੇਰੀ ਸੇਵਾ ਕੀਤੀ ਹੈ ਹੁਣ ਮੈਨੂੰ ਅੱਖਾਂ ਵਿੱਚ ਹੋਰ ਕੋਈ ਜਚਦਾ ਹੀ ਨਹੀਂ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਜੀ ਉੱਥੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਨਾਲ ਕੀਰਤਨ ਨਾਲ ਜੋੜਦੇ ਹਨ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਗੁਰੂ ਅੰਗਦ ਦੇ ਪਾਤਸ਼ਾਹ ਖੰਡੂਰ ਦੀ ਧਰਤੀ ਤੇ ਬਹਿ ਕੇ ਦੀਵਾਨ ਸਜਾਇਆ ਇਹ ਸ਼ਬਦ ਗਾ ਰਹੇ ਸੇਵੀ ਸਾਹਿਬ ਆਪਣਾ ਵਰਨਾ ਜਾਚੋ ਕੋਏ ਤਾਂ ਭਾਈ ਬਾਲਾ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਕਿ ਮੈਂ ਵੇਖਾਂ ਉਹ ਕੌਣ ਪੁਰਖ ਹੈ ਜਿਸਨੇ ਗੁਰੂ ਨਾਨਕ ਨੂੰ ਵੀ ਜਿੱਤ ਲਿਆ ਹੈ ਜਿਸਨੇ ਗੁਰੂ ਨਾਨਕ ਦਾ ਹਿਰਦਾ ਜਿੱਤ ਲਿਆ ਹੈ ਜਦੋਂ ਭਾਈ ਬਾਲਾ ਜੀ ਆਏ ਦੀਵਾਨ ਵਿੱਚ ਸਾਹਿਬ ਜੀ ਸ਼ਬਦ ਨਾਲ ਗਾ ਗਾ ਕੇ ਝੂਮ ਰਹੇ ਔਰ ਜਿਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਅੱਖਾਂ ਖੁੱਲਦੀਆਂ ਸਨ ਭਾਈ ਬਾਲੇ ਤੇ ਜਾ ਪੈਂਦੀਆਂ ਸਾਹਿਬ ਜੀ ਨੇ ਥੋੜੀ ਦੇਰ ਬਾਅਦ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਭਾਈ ਕੌਣ ਹੈ ਕਿੱਥੋਂ ਆਇਆ
भाई बाले ने हाथ जोड़ के आख्या, गरीब निवाज मेरा नाम भाई बाला है और मैं सारी उम्र गुरु नानक पातशाह दे नाल रह के उन्हां दी सेवा कीती है। जदों गुरु अंगद देव पातशाह ने सुनिया भाई बाला उठ के खड़ो गए, हिरदे ना ला लिया, आख्या तू बाला है मेरे गुरु नानक दा साथी। कोल बिठा लिया, आख्या सुना ना गुरु नानक दियां सिफतां, गुरु नानक दियां साखियां। जिवें जिवें भाई बाला गुरु नानक दियां सिफतां साखियां गाउंदा है, गुरु अंगद देव पातशाह दे नैन कटोरे वस रहे हैं। जदों कोई प्रीतम दी अपने प्यारे दी गल सुनावे ਤਾਂ ਉਹਦੀ ਯਾਦ ਵਿੱਚ ਫਿਰ ਅੱਖਾਂ ਵਿੱਚੋਂ ਨੀਰ ਵਹਿ ਤੁਰਦੇ ਹਨ। ਸਤ ਸਗਤ ਬੋਲੋ ਸ੍ਰੀ। ਕੁਝ ਦਿਨ ਭਾਈ ਬਾਲਾ ਉੱਥੇ ਰਿਹਾ ਤੇ ਸਾਹਿਬ ਜੀ ਨੇ ਲਿਖਾਰੀ ਦੇ ਕੇ ਭਾਈ ਬਾਲੇ ਕੋਲੋਂ ਜਨਮ ਸਾਖੀ ਲਿਖਾ ਲਈ ਗੁਰੂ ਨਾਨਕ ਦੀ। ਇੱਕ ਦਿਨ ਭਾਈ ਬਾਲੇ ਨੇ ਆਖਿਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਗਰੀਬ ਨਿਵਾਜ ਮੇਰੇ ਮਨ ਵਿੱਚ ਇੱਕ ਸੰਸਾ ਹੈ, ਨਿਵਰਤ ਕਰੋ। ਸਾਹਿਬ ਜੀ ਕਹਿਣ ਲੱਗੇ, ਬੋਲ ਭਾਈ ਬਾਲਿਆ, ਗੁਰੂ ਵੱਲ ਸੰਸਾ ਰੱਖਣਾ ਨਹੀਂ ਚਾਹੀਦਾ ਕਦੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਸੰਸਾ ਰਹਿ ਜਾਂਦਾ ਹੈ ਉਹਨਾਂ ਦਾ ਹਿਰਦਾ ਮੈਲਾ ਹੋ ਜਾਂਦਾ, ਸੰਸਾ ਕੱਢ ਆਪਣਾ। ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਕਿ ਸਾਰੀ ਉਮਰ ਗੁਰੂ ਨਾਨਕ ਦੀ ਸੇਵਾ ਮੈਂ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੈਂ ਰਿਹਾ ਤੇ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਤੇ ਆਪ ਨੂੰ ਬਿਠਾ ਦਿੱਤਾ ਗੱਦੀ ਤੇ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਸੇਵਾ ਕੀਤੀ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਭਾਈ ਬਾਲਾ ਕਹਿਣ ਲੱਗਾ, ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਫਿਰ ਗੁਰੂ ਨਾਨਕ ਨੇ ਤੈਨੂੰ ਪੂਰਨ ਸੰਤ ਹੀ ਬਣਾ ਦਿੱਤਾ। ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਗੁਰੂ ਨਾਨਕ ਨੂੰ ਸੰਤ ਜਾਣ ਕੇ ਪੂਜਿਆ ਤੇ ਤੁਸੀਂ ਕੀ ਜਾਣ ਕੇ ਸੇਵਾ ਕੀਤੀ, ਤੁਸੀਂ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਆਖਿਆ ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਪੂਜਿਆ। ਭਾਈ ਬਾਲਾ ਵੀ ਰੋ ਪਿਆ, ਕਹਿਣ ਲੱਗਾ ਫਿਰ ਗੁਰੂ ਨਾਨਕ ਨੇ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਕਰ ਦਿੱਤਾ। ਸਾਧ ਸੰਗਤ ਬੋਲੋ ਸ੍ਰੀ। ਸਤਿਗੁਰੂ ਨੂੰ ਜਿਹਾ ਕੋ ਕਰ ਜਾਣੇ ਤੇਹਾ ਫਲ ਪਾਵੇ ਸੋਈ, ਗੁਰੂ ਨੂੰ ਜਿਹੜਾ ਕੋਈ ਜਿਸ ਭਾਵਨਾ ਦੇ ਨਾਲ ਪੂਜਦਾ ਹੈ ਉਤਨੀਆਂ ਕੋ ਬਖਸ਼ਿਸ਼ਾਂ ਗੁਰੂ ਨਾਨਕ ਦੇ ਦਰ ਤੋਂ ਲੈ ਜਾਂਦਾ। ਭਾਈ ਭਾਈ ਲੈਣਾ ਲੈ ਗਿਆ ਲੈ ਗਿਆ ਭਾਈ ਲੈਣਾ ਔਰ ਫਿਰ ਗੁਰੂ ਅੰਗਦ ਦੇਵ ਬਣ ਬੈਠਾ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਹੈ। ਤੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਨੂੰ ਹੀ ਨਾਨਕ ਨਾਨਕ ਗਾਉਂਦੇ ਹੋਏ ਕੀ ਆਖਦੇ

ਇੰਨੇ ਗਣਨੇ ਤੂੰ ਇੰਨੀ ਬਾਣੀ ਪੜਦਾ ਹੈ, ਸ਼ਸਤਰ ਵਿਦਿਆ ਵੀ ਸਿੱਖਦਾ ਪਿਆ, ਗੁਰਬਾਣੀ ਦੀ ਵਿਦਿਆ ਵੀ ਸਿੱਖਦਾ ਪਿਆ। ਇੱਕ ਗੱਲ ਦੱਸ, ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜ ਰਹੇ ਹੈ, ਕਿਉਂ ਮਾਂਜ ਰਹੇ? ਧਿਆਨ ਦੇਣਾ, ਇਹ ਬੜੀ ਗੁਣ ਜਿਹੜਾ ਨਾ, ਇਹੋ ਹੀ ਮਾਧੋ ਸਾਧੂ ਜਨ ਜੋ ਮਿਲਾ।

ਬਾਅਦ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲ ਦੇਣ ਦੇ ਲੜਨ ਦੀ ਲੋੜ ਹੀ ਨਹੀਂ, ਏਡੀ ਯੋਧੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ। ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜ ਲਈ।

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹ ਨਹੀਂ ਛੱਡਣਾ। ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼

ਇਹ ਚੀਜ਼ ਤੁਹਾਨੂੰ ਬਖਸ਼ਿਆਂ ਕੋ ਮਿਲੇਗੀ, ਬਖਸ਼ਿਆਂ ਕੋ। ਅੰਮ੍ਰਿਤਸਰ ਵਿੱਚ ਬਾਬਾ ਈਸ਼ਰ ਸਿੰਘ ਜੀ ਨਹਿਰ ਤੇ ਦੀਵਾਨ ਲਾਉਂਦੇ ਸੀ ਗੁਰੂ ਪਿਆਰੇ, ਉਹ 50-50 ਹਜ਼ਾਰ ਦਾ ਇਕੱਠ ਹੁੰਦਾ ਸੀ, ਧਿਆਨ ਦੇਣਾ। ਹੁਣ 50-50 ਹਜ਼ਾਰ ਬੰਦਾ ਸਾਹਮਣੇ ਬਹਿ ਕੇ ਸੁਣਦਾ ਹੋਵੇ, ਵੈਸੇ ਨੀ ਪੈਰ ਲੱਗਦੇ ਬੰਦੇ ਦੇ, ਹੈ ਜੀ, ਉਦੋਂ ਵਧੀ ਛਾਲਾਂ ਵੱਜ ਜਾਂਦੀ। ਤੇ 50-50 ਹਜ਼ਾਰ ਦੇ ਇਕੱਠ

ਤੇਰੇ ਕੋਲੋਂ ਸੱਤ ਵਜਨ ਨਹੀਂ ਕਿਹਾ ਜਾਂਦਾ ਆਖੋ ਸੱਤ ਕਹਿੰਦੇ ਇੱਕ ਵਾਰੀ ਅਸੀਂ ਕਹਿ ਬੈਠੇ ਲੇਕਿਨ ਲੇਕਿਨ ਲੇਕਿਨ ਬਾਬਾ ਜੀ ਨੇ ਫਿਰ ਤਾੜਨਾ ਕੀਤੀ ਕਹਿੰਦੇ ਬਿਲਕੁਲ ਠੀਕ ਲੇਕਿਨ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਆਖੋ ਸਾਧਨਾ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਲਫ਼ਜ਼ ਨਿਚੋੜ ਕੱਢੋ ਗਰੀਬੀ ਦੀ ਪੜ੍ਹਾਈ ਗਰੀਬੀ ਦੀ ਸਤ ਬਚਨ ਦੀ ਪੜ੍ਹਾਈ ਨਿਮਰਤਾ ਦੀ ਪੜ੍ਹਾਈ ਕਹਿਣ ਲੱਗੇ ਸਾਨੂੰ ਕਹਿੰਦੇ ਫਾਰਸੀ ਸਿੱਖ ਗਿਆ ਲੇਕਿਨ ਬਿਲਕੁਲ ਠੀਕ ਇੱਥੇ ਤੇ ਸੱਤ ਬਚਨ ਦੀ ਪੜ੍ਹਾਈ ਕੋਈ ਗੱਲ ਕਹਿਣੀ ਸੱਤ ਬਚਨ ਦੀ ਅੱਛਾ ਜੀ ਸੱਤ ਬਚਨ ਜੀ ਐਡੀ ਬਰੀਕੀ ਕੱਢਦੇ ਕਿ ਲਫ਼ਜ਼ਾਂ ਚ ਵੀ ਗਰੀਬੀ ਆਵੇ ਹੱਕੋ ਸੱਤ ਨਾ ਗੁਰੂ ਪਿਆਰੇ ਹੋ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ।

ਸਾਡੇ ਵੀ ਸੇਵਕ ਬਣ ਕੇ ਵੇਚੇ। ਇਹੋ ਹੀ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਹੀ ਸਾਡਾ ਮਿਲਣਾ ਹੈ। ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਹੈ ਕਿ ਕਿਸੇ ਕੋਲੋਂ ਅਭਿਆਸੀ ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲੋਂ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ ਕਿਵੇਂ। ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ ਅਭਿਆਸੀ ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ। 7 ਦਿਨ ਲੜੀਆਂ ਚਲਾ ਕੇ ਆਏ ਗੰਗਾਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉਥੇ ਇੰਨਾ ਸੰਗਤ ਦਾ ਮਨ ਭਿੱਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਉਹ ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਤੱਕ। ਹੁਣ ਤੁਸੀਂ ਤੇ ਥੋੜਾ ਗਿੱਜ ਗਏ ਹੋ, ਹੈ ਜੀ, ਤੇ ਤੁਹਾਡੇ ਲਈ ਤਾਂ ਕੋਈ ਐਡੀ ਨੀ। ਜਿਹਨੂੰ ਉਧਰ ਪਿਆਸੀ ਧਰਤੀ ਨੂੰ ਮਿਲੇ ਨਾ, ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਸੀ, ਬਹੁਤ ਔਖੀ ਸੀ। ਹੁਣ ਜਦੋਂ 7 ਦਿਨ ਦੀਆਂ

ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ ਸਤਿਕਾਰ ਬੜਾ ਮਿਲਿਆ ਮੈਂ ਕਿ ਕਿਤੇ ਪਾਸਾ ਨਾ ਉਲਟ ਜੇ ਡਰ ਬੜਾ ਲੱਗਦਾ ਜਦੋਂ ਆਇਆ ਤੇ ਕਹਿੰਦਾ ਵੀ ਇੰਜ ਗੰਗਾ ਨਗਰ ਸਮਾਪਤੀ ਹੋ ਗਈ ਏ ਹੁਣ ਪਰਸੋਂ ਚੌਥ ਕੁਰਾਲੀ ਜਾਣਾ ਉੱਥੇ ਵੀ ਸਾਜਨ ਲੜੀਆਂ ਉਹ ਵੀ ਨਵੀਆਂ ਸ਼ੁਰੂ ਹੋਈਆਂ ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਚ ਕਰਾਂਗੇ ਤੇ ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ ਇੱਕ ਘੰਟੇ ਜੋੜੇ ਝਾੜ ਗਿਆ ਕਹਿੰਦਾ ਉਹ ਕਿਉਂ ਧਿਆਨ ਦੇਣ ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ ਲੋਹੀਆਂ ਬੜੀਆਂ ਪਈਆਂ ਹੈ ਸੰਗਤ ਨੇ ਬਹੁਤ ਸਤਿਕਾਰ ਕੀਤਾ ਤੇ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ ਜੋੜੇ ਝਾੜ ਕੇ ਆ ਇੱਕ ਘੰਟਾ ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ ਹੈਗਾ ਮੈਂ ਤੁਹਾਡੇ ਜੋੜੇ ਝਾੜ ਨਾ ਲਈਆਂ

ਉਦੋਂ ਦੋ ਦੋ ਤਿੰਨ ਤਿੰਨ ਦਿਨ ਤੁਹਾਡੇ ਕੋਲੋਂ ਬਾਹਰ ਕੋਈ ਗੁਰੂ ਸੇਵਾ ਲੈ ਕੇ ਆ ਕੇ ਘੰਟਾ ਜੋੜੇ ਝਾੜਿਆ ਕਰੋ। ਉਹ ਕਿਸ ਵਾਸਤੇ ਕਿ ਸੱਚਿਆ ਪਾਤਸ਼ਾਹ ਅਸੀਂ ਜੋੜੇ ਝਾੜਨ ਲਈ ਆ, ਸਾਡੀ ਸੇਵਕ ਬਣ ਕੇ ਬੀਤ ਜਾਵੇ। ਇਹਦੇ ਨਾਲ ਨਾ ਜੀ ਵਾੜ ਲੱਗ ਜਾਂਦੀ, ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ, ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ। ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ, ਇਸ਼ਾਰਾ ਲੈਣਾ। ਜਿਤਨੇ ਅਸੀਂ ਬੈਠੇ ਆ ਬਾਬਾ ਦੀਪ ਸਿੰਘ ਜੀ ਦਾ ਗੁਣ, ਹੁਣ ਬਾਰਿਸ਼ ਹੋ ਗਈ ਹੈ ਤੇ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ। ਕੈਸਾ ਸੀਨ ਹੋਏਗਾ, ਮਾਲਕ ਖੜਾ ਹੋਵੇ, ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ, ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਈਦਾ ਪਿਆ ਦੀਪ ਸਿੰਘ। ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜ ਜੇ, ਮੈਂ ਕਰਤਾ ਨਾ ਬਣ ਜਾ। ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ, ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ, ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ। ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ। ਗਾਇ ਕੇ ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ। ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ। ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ। ਬਾਬਾ ਜੀ ਸੇਵਾ ਲੈਣ, ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ, ਇਹੋ ਹੀ ਚੱਲਣਾ। ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ, ਉਹ ਵੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾਣਾ ਹੀ ਪੈਣਾ, ਕੱਲ ਕੀ ਹੋਣਾ ਹੈ ਜੀ। ਜਿਹੜੇ ਬਾਰਿਸ਼ ਕਰਕੇ ਗੱਡੀਆਂ ਚ ਬੈਠੇ ਆ ਜਾਂ ਵਿਚਾਰੇ ਮਗਰ ਚਲੇ ਗਏ ਆ ਜਾਂ ਰਿਸ਼ਤੇਦਾਰੀ ਕਰਕੇ ਆਏ ਆ ਜਾਂ ਜਿਹੜਾ ਪਰਿਵਾਰ ਕਰਾ ਰਿਹਾ, ਜੇ ਤੇ ਕਿਨਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ। ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ

ಚಂದ್ರ.

ਸਰਦੀ ਆਦ ਜੁਗਾਦ ਮਤ ਗੁਰਮਤ ਹੈ।

ਮਾਈਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ, ਇਹ ਗੱਲਾਂ ਕਰਨੀਆਂ ਵੀ ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਣੀ। ਨਹੀਂ ਮਾਤਾ ਜੀ, ਉਹ ਤਾਂ ਬੋਲਣੀ, ਜੋ ਜੋ ਮਨ ਸ਼ਬਦ ਨਾਲ ਜੁੜੇਗਾ, ਜੋ ਜੋ ਰਸਨਾ ਗੁਰਬਾਣੀ ਨਾਲ ਜੁੜੇਗੀ, ਤਾਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਦ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਉਠਾਈ।

allowed herself to die.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤੇ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ

ਸਨਮਾਨ ਜੀਓ, ਗੁਰੂ ਕੀ ਸੰਗਤ ਜੀਓ, ਦੋ ਜਹਾਨ ਮਾਲਕ ਸ਼ਬਦ ਗੁਰੂ ਦੀ ਪਾਵਨ ਹਜ਼ੂਰੀ ਵਿਚ ਜਦ ਬੈਠੇ ਹੋ, ਭਾਗਾਂ ਵਾਲੇ ਹੋ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ ਦੇ ਪੁੰਜ ਹਨ, ਉੱਥੇ ਸੰਗੀਤ ਦੇ ਸੋਮੇ ਵੀ ਹਨ। ਗੁਰੂ ਗ੍ਰੰਥ ਸਾਹਿਬ ਜੀ ਆਬਾਦਤ ਦੇ ਨਾਲ ਨਾਲ ਸੰਗੀਤ ਦੇ ਮਹਾਨ ਸਮਰਾਟ ਵੀ ਹਨ। ਮੋਸਟਲੀ ਬਾਣੀ ਰਾਗਾਂ ਅਤੇ ਤਾਲਾਂ ਵਿਚ ਹੈ। ਮੈਂ ਤੇ ਐਸਾ ਸਮਝਦਾ ਹਾਂ ਕਿ ਜਿਵੇਂ ਸ਼ਬਦ ਗੁਰੂ ਹੈ, ਸੰਗੀਤ ਸਿੱਖ ਹੈ। ਸਿੱਖ ਤੇ ਗੁਰੂ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ। ਸਿੱਖ ਗੁਰੂ ਤੋਂ ਬਿਨਾਂ ਸੋਹਣਾ ਨਹੀਂ ਲੱਗਦਾ। ਸੰਗੀਤ ਸ਼ਬਦ ਗੁਰੂ ਹੈ, ਸੰਗੀਤ ਸਿੱਖ ਹੈ। ਬਹੁਤ ਕੁਝ ਨਹੀਂ ਕਹਾਂਗਾ, ਤੁਸੀਂ ਆਲਮ ਵਿਦਵਾਨ ਲੋਕ ਤੇ ਗੁਰੂ ਕੇ ਸਿੱਖ ਬੈਠੇ ਹੋ। ਮੈਂ ਤੇ ਸਮਝਦਾ ਗੁਰੂ ਕਾ ਸਿੱਖ ਬਣਨਾ ਬੜੀ ਮਹਾਨਤਾ ਹੈ। ਇਹ ਬੱਚੀ ਅਨਾਊਂਸ ਕਰਦੀ ਸੀ, ਸ਼ਾਇਦ ਇਹਨਾਂ ਦੇ ਅੰਡਰਸਟੈਂਡਿੰਗ ਚ ਫਰਕ ਰਿਹਾ ਹੈ। ਬਾਈ ਸਿੱਖ ਨਹੀਂ, ਸੇਵਕ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦਾ ਸਦਕਾ ਇਸ ਧਰਤੀ ਤੇ 21 ਅੰਮ੍ਰਿਤ ਸੰਚਾਰ ਆਪਣੇ ਹੱਥੀਂ ਕੀਤੇ ਹਨ। 22ਵਾਂ ਇੱਕ ਅੰਮ੍ਰਿਤ ਸੰਚਾਰ ਅਸੀਂ ਕੀਤਾ, ਜਿਸ ਦੀ ਸਰਪ੍ਰਸਤੀ ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਕਰ ਰਹੇ ਸੀ। 22 ਕੀਤੇ ਹਨ, ਉਹਦੇ ਵਿਚ ਮਸਕੀਨ ਜੀ, ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ, ਵੈਦ ਗੁਰਚਰਨ ਸਿੰਘ ਜੀ, ਭਾਈ ਦਲੀਪ ਸਿੰਘ ਦਰਦੀ ਤੇ ਦਾਸ, ਉਹ ਵਾਲ ਸਾਲ ਵਿਚ ਕੀਤਾ ਸੀ। ਉਂਜ 21 ਅੰਮ੍ਰਿਤ ਸੰਚਾਰ ਸੇਵਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਨਿਸ਼ਕਾਮਤਾ ਸਹਿਤ ਆਪ ਨਿਭਾਏ ਹਨ। ਇਹ ਖੁਸ਼ਕਿਸਮਤੀ ਹੈ। ਖੈਰ, ਤੁਹਾਡੇ ਸਾਹਮਣੇ ਜੈਤ ਸ੍ਰੀ ਮਹੱਲਾ ਪੰਜਵਾਂ, ਵੀਰ ਜੀ ਜੈਤ ਸ੍ਰੀ ਗਾ ਕੇ ਗਏ ਹਨ, ਮੇਰੇ ਗੁਰਭਾਈ ਹਨ, ਤੇ ਮੇਰੇ ਵੀ ਬੈਠਿਆਂ ਥੱਲੇ ਖਿਆਲ ਆਇਆ ਵੀ ਇੱਕੋ ਉਸਤਾਦ ਦੇ ਸ਼ਾਗਿਰਦ ਹਾਂ। ਕੋਮਲ ਜੀ ਤੇ ਸੇਵਾ ਵਿਚ ਬੈਠ ਕੇ ਇਨ੍ਹਾਂ ਨੇ ਤਲੀਮ ਹਾਸਲ ਕੀਤੀ ਹੈ, ਤੇ ਗਾਲਬਨ ਮੈਨੂੰ ਵੀ ਉਨ੍ਹਾਂ ਕੋਲ ਬੈਠਣ ਦਾ ਸਮਾਂ ਬਣਿਆ। 48 ਸਾਲ ਤਾਂ ਮੈਨੂੰ ਕੀਰਤਨ ਕਰਦਿਆਂ ਹੋ ਗਏ ਹਨ, ਅੱਧੀ ਸਦੀ ਹੈ। ਖੈਰ, ਜੈਤ ਸ੍ਰੀ ਮਹੱਲਾ ਪੰਜਵਾਂ ਪੂਰਬੀ ਥਾਠ ਦਾ ਮੇਰੇ ਵੀਰ ਜੀ ਥਿਊਰੀ ਤੁਹਾਨੂੰ ਦੱਸ ਹੀ ਗਏ ਹਨ, ਫਿਰ ਵੀ ਮੈਂ ਰਿਪੀਟ ਕਰ ਦੇਵਾਂ। ਪੂਰਬੀ ਥਾਠ ਦਾ ਔੜਵ ਸੰਪੂਰਨ ਰਾਗ ਹੈ। ਔੜਵ ਤੋਂ ਮੁਰਾਦ ਪੰਜ ਸੁਰ, ਜਾਂਦਿਆਂ ਪੰਜ ਸੁਰ ਲੱਗਦੇ ਹਨ, ਆਉਂਦਿਆਂ ਸੱਤ ਸੁਰ ਲੱਗਦੇ ਹਨ, ਜਾਂਦਿਆਂ ਰਿਖਵ ਤੇ ਦੈਵਤ ਵਿਵਰਜਿਤ ਹੈ, ਆਉਂਦਿਆਂ ਸੰਪੂਰਨ ਹੈ। ਇਸ ਵਿਚ ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਤੁਹਾਡੀ ਅਸੀਸ ਸਦਕਾ ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤੇ ਦੇ ਜਿਸ ਦੇ ਹੁੰਦੇ ਹਨ, ਬਹੁਤਾ ਸਮਾਂ ਨਹੀਂ ਲਵਾਂਗੇ, ਸ਼ਬਦ ਵੀ ਰੀਤ ਵੀ ਗਾਇਨ ਕਰਾਂਗੇ, ਪਰ ਚੂੰਕਿ ਇਹ ਇੱਕ ਪਰੰਪਰਾ ਹੈ, ਇੱਥੇ 72 ਤੋਂ ਮੈਂ ਆਇਆ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਰ ਸਾਲ ਕੀਰਤਨ ਦਰਬਾਰ ਵਿਚ ਸੇਵਕ ਨੂੰ ਯਾਦ ਕਰਦੇ ਸੀ, ਕਿਉਂਕਿ ਉੱਥੇ ਪਰੰਪਰਾ ਸੀ ਕਿਸੇ ਸਮੇਂ ਬੜੀ ਬਹੁਤ ਵਧੀਆ, ਕਿ ਜਿਸ ਗੁਰੂ ਦਾ ਸ਼ਬਦ ਹੈ, ਜਿਸ ਰਾਗ ਵਿਚ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੋਵੇ ਉਨ੍ਹਾਂ ਦੇ ਪੁਰਬ ਤੇ, ਜਿਸ ਰਾਗ ਵਿਚ ਉਨ੍ਹਾਂ ਨੇ ਉਚਾਰਨ ਕੀਤਾ ਉਸ ਰਾਗ ਵਿਚ ਹੋਵੇ। ਮੈਂ ਤੇ ਐਸਾ ਸਮਝਦਾ ਹਾਂ ਜਿਵੇਂ ਕੁਝ ਸਿੱਖੀ ਦੇ ਬੜੇ ਕੀਮਤੀ ਸਿਧਾਂਤ ਸਿੱਖ ਜਗਤ ਵਿਚੋਂ ਅਲੋਪ ਹੋ ਗਏ ਹਨ, ਉਸ ਤਰ੍ਹਾਂ ਸੰਗੀਤ ਵੀ ਅਲੋਪ ਹੋ ਗਿਆ ਹੈ। ਬਹੁਤ ਕੀਮਤੀ ਸਿਧਾਂਤ ਪ੍ਰਦਰਸ਼ਨੀ ਹੈ। ਸਿੱਖ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ ਹੈ। ਗੁਰੂ ਕੀ ਸੂਰਤ ਵੀ ਹੋਵੇ ਦਿੱਤੀ ਹੋਈ ਸਿੱਖ ਕੋਲੇ, ਤੇ ਸੀਰਤ ਵੀ ਹੋਵੇ। ਕੀਰਤਨ ਵੀ ਗੁਰੂ ਕੀ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ। ਸੂਰਤ ਕੀ ਹੈ? ਸ਼ਬਦ। ਸੂਰਤ ਕੀ ਹੈ? ਸੰਗੀਤ। ਸੀਰਤ ਕੀ ਹੈ? ਗੁਰੂ ਦੀ ਸਿੱਖਿਆ। ਤੋ ਖੈਰ, ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤਰੇ ਹਨ, ਜਿਸ ਦੇ ਅੰਤਰਾ ਆਖਾਂਗੇ 15 ਤਾਲ ਮਾਤਰੇ ਵਿਚ, ਫਿਰ ਦੂਸਰਾ ਅੰਤਰਾ ਹੋਵੇਗਾ 41 ਵਿਚ, ਤੀਸਰਾ ਅੰਤਰਾ ਹੋਵੇਗਾ 3 ਤਾਲ ਵਿਚ, ਜਿਸ ਨੂੰ ਪੜਤਾਲ ਦੇ ਰੂਪ ਵਿਚ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੜਤਾਲਾਂ ਵੀ ਲਿਖੀਆਂ ਹਨ। ਤਾਲ ਤਾਂ ਲਿਖੇ ਹਨ, ਪੜਤਾਲ ਵੀ ਲਿਖੇ ਹਨ। ਤੋ ਖੈਰ, ਕੋਸ਼ਿਸ਼ ਕਰਾਂਗੇ ਕਿ ਸੰਗੀਤ ਦੇ ਨਾਲ ਨਾਲ ਗੁਰਬਾਣੀ ਦੀ ਪੰਕਤੀ ਸਿੱਖ ਸੰਗਤਾਂ ਨੂੰ ਬਿਲਕੁਲ ਸਪਸ਼ਟ ਰੂਪ ਵਿਚ ਸਮਝ ਵਿਚ ਆਵੇ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰੂ ਮੇਲੀਆ, ਨਾਨਕ ਹਰ ਸੰਗ ਮੀਤ। ਸਲੋਕ ਹੈ, ਇਕਾਗਰਤਾ ਸਹਿ ਸੋਨਾ।

ਇੱਥੇ ਹੀ ਸਮਾਪਤੀ ਹੈ। ਹਾਰਦਿਕ ਤੌਰ ਤੇ ਗੁਰੂ ਸਾਹਿਬ, ਗੁਰੂ ਕੀ ਸੰਗਤ ਤੇ ਉਹਨਾਂ ਸਮੂਹ ਗੁਰੂ ਪਿਆਰਿਆਂ ਦਾ ਜਿਨ੍ਹਾਂ ਨੇ ਬੜਾ ਸੁੰਦਰ ਸੰਗੀਤਕ ਢੰਗ ਨਾਲ ਇਹ ਸਮਾਗਮ ਰਚਿਆ ਹੈ, ਉਹਨਾਂ ਸਮੂਹ ਦਾ ਧੰਨਵਾਦੀ ਹਾਂ। ਇਤਨੇ ਸਮੇਂ ਵਿਚ ਕੀਰਤਨ ਕਰਦਿਆਂ, ਕੋਈ ਵਿਚਾਰਾਂ ਕਰਦਿਆਂ ਬੇਅੰਤ ਅਤਿਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਪੁੱਛਣ ਦਾ ਹੈ। ਸਮੂਹ ਦੇ ਧੰਨਵਾਦ ਨਾਲ ਫਤਿਹ ਦੀ ਸਾਂਝ ਪਾਈਏ ਜੀ।

ਤੇ ਕਿਤੇ ਮੇਰੇ ਨਿਤ ਨਿਯਮ ਕਰਦਿਆਂ ਹੋਇਆਂ ਕਿਸੇ ਦਿਨ ਕੋਈ ਵਿਘਨ ਪਵੇ ਤਾਂ ਹੇ ਨਿਰੰਕਾਰ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਵਿਘਨ ਨੂੰ ਦੂਰ ਕਰਨ ਵਾਸਤੇ ਬਲ ਵੀ ਤੂੰ ਆਪ ਦੇ। ਤੇਰਾ ਪ੍ਰਾਪਤ ਕੀਤਾ ਹੋਇਆ ਬਲ

ਕੋਈ ਮੇਰੇ ਮਨ ਵਿੱਚ ਤਾਂਘ ਹੋਵੇ ਕਿ ਮੈਂ ਜਾ ਕੇ ਤੇਰੇ ਦਰਸ਼ਨ ਕਰਾਂ। ਗੁਰੂ ਅਮਰਦਾਸ ਸੱਚੇ

ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ

ਕਿ ਪਾਤਸ਼ਾਹ ਪਿੱਠ ਹੋ ਰਹੀ ਹੈ ਹੁਣ ਇੱਥੋਂ ਦੀ, ਮੈਨੂੰ ਮਾਫੀ ਦੇ ਦੇ। ਤੇ ਆਪ ਨੇ ਫਿਰ ਜਾਣਾ ਵਿਆਸਾ ਨਦੀ ਤੋਂ ਜਲ ਦੀ ਗਾਗਰ ਭਰਨੀ, ਸਿਰ ਤੇ ਚੁੱਕਣੀ ਤੇ ਫਿਰ ਸਤਕਾਰ ਦੇ ਨਾਲ ਮਨ ਵਿੱਚ ਭਾਵਨਾ ਲਿਆ ਕੇ ਆ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਇਸ਼ਨਾਨ ਦੀ ਸੇਵਾ ਕਰਨੀ। ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ, ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ

ਜਿਸ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ, ਉਹ ਨਿਥਾਵਾਂ ਲੈ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਾਸਰਗਤ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ, ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸ਼ਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲੱਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ

ਐਡੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਫਿਰ ਕੀ ਹੋਏ, ਗੁਰੂ ਨਾਨਕ ਦਾ ਰੂਪ ਬਣ ਗਏ। ਸਤਿ

ਨਿਤਨੇਮ ਵਿੱਚ ਭਾਈ ਫਰਕ ਨਾ ਪਵੇ। ਇਸ ਵਾਸਤੇ ਬੇਸ਼ੱਕ ਚੱਖੜ ਚੱਲਦਾ ਹੋਵੇ, ਮੀਂਹ ਵਸਦਾ ਹੋਵੇ, ਇਹ ਖਿਆਲ ਰੱਖ ਤੇਰੀ ਸੇਵਾ ਔਰ ਤੇਰੇ ਨਿਤਨੇਮ ਵਿੱਚ ਫਰਕ ਨਾ ਪਵੇ, ਤਾਂ ਬਖਸ਼ਿਸ਼ਾਂ ਦਾ ਹੱਕਦਾਰ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ।

ਜਦੋਂ ਰਾਤ ਬਦਲੀ ਹੋਵੇਗਾ ਥੋੜਾ ਜਿਹਾ ਫਰਕ ਆਪ ਜੀ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਕੀ ਸ੍ਰੀ ਰਾਗ ਔਰ ਨਾਲ ਹੀ ਬਸੰਤ ਆਓ ਸਾਰੇ ਸ਼ਬਦ ਸਰਵਣ ਕਰੀਏ।

ਜਦ ਸਾਹਿਬ ਜਾਇਦਾਦ ਹੋਵੇ, ਮਿੱਤਰਾਂ ਦੋਸਤਾਂ ਰਿਸ਼ਤੇਦਾਰੀਆਂ ਵਾਲਾ ਹੋਵੇ, ਕਾਰੋਬਾਰ ਵਾਲਾ ਹੋਵੇ, ਫਿਰ ਵੀ ਉਹ ਅਪੂਰਨ ਹੈ, ਅਸਮਰੱਥ ਹੈ। ਇੰਨਾ ਕੁਛ ਹੁੰਦਿਆਂ ਹੋਇਆਂ ਵੀ ਇਨਸਾਨ ਨੂੰ ਕਿਸੇ ਸਮਰੱਥ ਸ਼ਕਤੀ, ਪੂਰਨ ਵਿਅਕਤੀ ਜਾਂ ਪੂਰਨ ਸ਼ਕਤੀ ਨਾਲ ਜੁੜੇ ਰਹਿਣ ਦੀ ਜ਼ਰੂਰਤ ਪੈਂਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਵੀ ਇਸ ਲੋੜ ਨੂੰ ਮਹਿਸੂਸਿਆ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਤੇ ਸਵੈ ਤਜਰਬੇ ਨਾਲ, ਨਿੱਜ ਤਜਰਬੇ ਨਾਲ ਇੱਥੇ ਹੀ ਪਹੁੰਚਾ ਹਾਂ ਕਿ ਕਿਤਨੇ ਵੱਡੇ ਮਨੁੱਖ ਦੀ ਟੇਕ ਲਓ, ਆਸਰਾ ਲਓ, ਕਦੀ ਨਾ ਕਦੀ ਬਿਰਥਾ ਹੀ ਜਾਵੇਗਾ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਤੇ ਇੱਕੋ ਹੀ ਗੱਲ ਹੈ, ਦੇਵਨ ਕੋ ਇੱਕ ਹੈ ਪਹਵਾਨ। ਉਹ ਵੱਡਾ ਦਾਤਾ ਹੈ ਜਿਹਨੂੰ ਅਨੰਤ ਕਾਲ ਤੋਂ, ਅਨਾਦੀ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਤਲਾਉਂਦਾ ਵੀ ਨੇ। ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ। ਪੰਥ ਦੇ ਵਾਲੀ, ਬੇਕਸਾਰਾ ਯਾਰ, ਕਾਸ਼ਫ ਸਰਾਰ, ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ। ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ, ਪ੍ਰਗਟਾਉਣ ਵਾਲਾ, ਇਸਮ ਫਾਇਲ, ਤੇ ਸਰਾਰ ਸਿਰ ਵਾਹਦ, ਸਰਾਰ ਜਮਾ ਸਿੰਗੂਲਰ ਪਲੂਰਲ, ਇੱਕ ਬਚਨ ਬਹੁ ਬਚਨ, ਸਰਾਰ ਮੀਨਸ ਬਹੁਤੇ ਭੇਦ। ਜੀਵਨ ਦੇ ਅਨੇਕਾਂ ਹੀ ਭੇਤਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ? ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ, ਬਾਬਾ ਨੰਦ ਲਾਲ ਜੀ ਕਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ, ਬੇਅੰਤਤਾ ਦੱਸਦੇ ਹੋਏ, ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ, ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਤਾਰੇ, ਰੋਜ਼ੀ ਹੀ ਰਾਜ ਵਿਲੋਕ ਤਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਤਾਰੇ। ਜਿਹੜੇ ਤੈਨੂੰ ਮੰਨਦੇ ਨੇ, ਤੇਰੇ ਪ੍ਰੇਮੀ ਨੇ, ਤੇਰੀ ਹੋਂਦ ਦੇ ਧਾਰਨੀ ਨੇ, ਤਸਲੀਮ ਕਰਨ ਵਾਲੇ ਨੇ, ਉਨ੍ਹਾਂ ਦੀ ਤੇ ਗੱਲ ਛੱਡ ਦੇ। ਤੇਰੇ ਭਗਤ ਸੰਤ, ਭਗਵਤੀ, ਮਹਾਂਪੁਰਸ਼, ਮਹਾਤਮਾ, ਨੇਕ ਰੂਹਾਂ, ਰੱਬ ਪ੍ਰਸਤ ਨੇ, ਉਨ੍ਹਾਂ ਦੀ ਤਾਂ ਗੱਲ ਕੀ ਕਰਨੀ? ਉਨ੍ਹਾਂ ਵੱਲ ਤਾਂ ਹੈ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ, ਪਰ ਤੂੰ ਤਾਂ ਏਡਾ ਬੇਅੰਤ ਹੈ, ਏਡਾ ਬੇਨਿਆਜ਼ ਹੈ। ਰੋਜ਼ੀ ਹਿਰਾਜ ਵਿਲੋਕਤ ਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਖ ਮੀਨਸ ਰੁਖੀਆਂ, ਰੂਹਾਨ ਜਮਾ ਹੈ ਰੂਹ ਦੀ। ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਹੈ, ਰੁਖੀਆਂ ਰੂਹਾਂ ਨੂੰ ਵੀ, ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਹੈ, ਜਿਨ੍ਹਾਂ ਵਿਚ ਲਚਕ ਨਾ ਹੋਵੇ। ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ, ਜੜਾਂ ਗਜ਼ਾ ਦੇਈ ਜਾਂਦੀਆਂ ਨੇ, ਹਰਿਆਵਲ ਰਹਿੰਦੀ ਹੈ ਤੇ ਉਹਦੇ ਵਿਚ ਲਚਕ ਰਹਿੰਦੀ ਹੈ, ਪਰ ਇਕ ਲੱਕੜੀ ਸੁੱਕ ਜਾਂਦੀ ਹੈ, ਉਹਦੇ ਚ ਜੀਵਨ ਨਹੀਂ ਹੁੰਦਾ, ਸਮਝੋ ਕਿ ਮਰ ਗਈ, ਅਕੜ ਗਈ। ਇਹ ਵੀ ਇੱਕ ਸਾਧਾਰਨ ਤਕਨੀ ਨਾਲ ਵੇਖੀਏ ਤੇ ਕਮਾਲ ਦੀ ਗੱਲ ਹੈ, ਇਹਦੇ ਚੋਂ ਬੜੀ ਰਾਸ ਦੀ ਗੱਲ ਨਿਕਲਦੀ ਹੈ। ਜ਼ਿੰਦਾ ਆਦਮੀ ਕਦੀ ਨਹੀਂ ਆਕੜਦਾ, ਉਹਦੇ ਚ ਲਚਕ ਰਹਿੰਦੀ ਹੈ। ਐਨ ਇਸੇ ਤਰ੍ਹਾਂ ਜ਼ਿੰਦਾ ਦਿਮਾਗ ਲਚਕਦਾਰ ਹੁੰਦਾ ਹੈ, ਮੋਇਆ ਦਿਮਾਗ ਆਕੜਿਆ ਹੋਇਆ ਹੁੰਦਾ। ਜੋ ਬੰਦਾ ਆਕੜਦਾ ਹੈ, ਹੋਮੇ ਵਿਚ ਆਕੜਿਆ ਹੋਇਆ, ਉਹਨੂੰ ਮੁਰਦਾ ਸਮਝੋ, ਕਿਉਂਕਿ ਜਿਉਂਦਾ ਤਾਂ ਕਦੀ ਆਕੜਦਾ ਨਹੀਂ, ਮੁਰਦਾ ਹੀ ਆਕੜਦਾ ਹੈ। ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਸੱਚੇ ਪਾਤਸ਼ਾਹ ਤੂੰ ਬੜਾ ਬੇਅੰਤ ਹੈ, ਜੋ ਰੁੱਖੇ ਨੇ, ਸੁੱਕੇ ਨੇ, ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ, ਤੇ ਤੋਂ ਤੇਰੀ ਹੋਂਦ ਤੋਂ ਇਨਕਾਰੀ ਨੇ, ਉਨ੍ਹਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਡ ਮੁੱਲੀਆਂ ਦਾਤਾਂ ਦੇ ਹੀ ਚਲਿਆ ਜਾਂਦਾ ਹੈ। ਹਵਾ ਇਕ ਛਿੰਦ ਇਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ, ਧੁੱਪ, ਮੱਟੀ, ਆਕਸੀਜਨ, ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਂਦਾ ਹੈ, ਜੋ ਤੇਤੋਂ ਮੁਨਕਰ ਨੇ, ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ, ਤੇਰੀਆਂ ਬਖਸ਼ਾਂ ਵੀ ਮਾਣੀ ਜਾਂਦੇ ਨੇ, ਹੇ ਮੁਨਿਮ ਪਰਮੇਸ਼ਰ ਤੇਰੀਆਂ ਨਿਮਤਾਂ ਵੀ ਮਾਣੀ ਜਾਂਦੇ ਨੇ, ਤੇਤੋਂ ਮੁਨਕਰ ਵੀ ਨੇ, ਪਰ ਫਿਰ ਵੀ ਤੂੰ ਉਨ੍ਹਾਂ ਦੀ ਪਰਵਰਿਸ਼ ਕਰਦਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰੁੱਖ ਰੂਹਾਨ ਕੀ ਰੋਜ਼ੀ ਨਾ ਟਾਰੇ।
تو اس شبد اندر صاحب گرو ارجن دیو مہاراج شری گرو رامداس مہاراج کلیان راگ دے شبد اندر فرما دے نے کہ مینوں تے وہی وڈا داتا دسیا ہے، میں ہن نشچا کر لیا ہے کہ دوجے پاسوں منگیاں پوری نہیں پیندی تے نالے کسے دیوی دیوتا حور و ملائک فرشتے کولوں منگا تے ان تے منگے ہی دینا ہے، منگتیاں کولوں میں کیوں منگا؟ میرے گرو نے مینوں سوجی پوا دیتی ہے، گرو نانک بادشاہ دے دروں مینوں سوجی مل گئی ہے کہ پرمیشر ہی وڈا داتا ہے تے جے اونوں منگ لئیے تا پھر ادھر ادھر مکھدنت رسن کس جائے، ادھر ادھر منگن دی لوڑ نہیں رہ جاندی، حاجت نہیں رہ جاندی، او سب حاجتاں روا کرن والا مالک ہے۔ تے میں ہن اس نشچے تے پہنچا ہاں، کتھوں منگا ہو؟ کون ہے اس دے مقابلے دا داتا؟ سچا صاحب ہے تے وڈا داتا ہے، اس دے پنڈارے اکھٹ نے۔ واہ مہ دوجی نہیں ٹھور جس پہ ہم جاوے۔ دنیا وچ اسی ویکھتے ہاں کہ ایک مانگت جدوں گھر آ جائے صدا دے وے، یا کسے دکان تے کوئی پیسہ منگنا آ جائے، کئی واری ویکھن چاہندا ہے مالک مکان یا مالک دکان کہندا ہے معاف کرو بابا، معاف کرو بابا، وہ اگے ٹر جاندا ہے۔ سارے بازار چ گیا، معاف کرو بابا، معاف کرو بابا ہی ہندی گئی، کاسا تے کچکول خالی لیا، خالی رہا۔ کسے پروین پرش نے کیا کہ تو سارے بازار دکانہ تی لنگے آئے، بڑے بڑے ایتھے سٹور سن، بڑیاں بڑیاں دکانہ سن، پشت در پشت چلن والیاں، تے بڑے بڑے داتے بھی بیٹھے سن اوتھے، پر تیرے کاسے اندر تے دمڑی بھی نہیں ہے، سکہ بھی نہیں ہے، گیا نہیں ہے تو؟ انہیں کہا جی گیا تا ساں، پھر ہویا کی ہے؟ جدو میں دعا کیتی، جدو التجا کیتی، جدو خالی ٹھوٹا اگے کیتا، تے انہاں اگے کیا معاف کر بابا، معاف کر بابا۔ اس طرح میں سارے گھراں دے اگیوں دی آیا، بیبیاں مائیاں نے خیر تا کوئی نہیں پایا، اگے جاؤ بابا جی، اگے جاؤ، ادھر کہندے میں اگے تو اگے ٹردا گیا، انہاں دے معاف کرو بابا کہن نال ٹردا گیا، بازار مک گیا، گھر مک گئے، اس لیے ٹھوٹا کھا لیے۔ انہیں کہا سجنا جے اس طرح اگے تو اگے جاویں تائیں یو حال ہوندا ہے، پر جے تو کتے ٹک کے کسے ایک دے پرواسے اتے کتے یقین نال، واسک یقین نال، مستحکم ارادی نال بہ جاندا، تے مینوں یقین ہے تیرا ٹھوٹا سکھڑا نہ رہندا۔ ہوندا وی ایویں ہے، کسے آکھیا معاف کرو بابا، کم کاج کر کے پھر آئے، پھر اوتھے کھلوتا، تینوں کیا سی جا اگے، پھر کم لگ گئے، تو پھر ایتھے کھلوتا ہے، گیا کیوں نہیں؟ وہ پکا منگتا ہے، تے نشچے والے آخر لگا مینوں اگے کوئی انویٹیشن آیا ہے جی، کوئی مدعو کیتا ہے کسے نے، کسے نمنترن دیتا ہے، تے ایتھے اگے آ جا، تسی تا کہیں جاؤ اگے چل، اگے چل، معاف کر، میں تا ہن تیرا در مل لیا ہے، تیری دہلیز مل لی ہے۔ انت پھر او کچھ نہ کچھ دے کے ہی چھٹکارا کردا ہے۔ گرو رام داس جی کہندے نے کہ مینوں یہ نشچا ہو گیا ہے، مہ دوجی نہ ہی ٹھور جس سے ہم جاویں گے، جا بہیں گے۔ تو جب تک کوئی منگتا ٹیٹ ہو کے نہیں منگتا، جب تک کوئی پورن نشچے نال ٹیٹ ہو کے نہیں منگتا، ٹیٹ کہندے نے توری جائے، کڈی جائے، موڑی جائے، پھر اوتھے ہی رہنا۔ جب تک کوئی ٹیٹ ہو کے نہیں منگتا، ادو تک داتا کچھ نہیں دینا۔ شری گرو گوبند سنگھ مہاراج جی نے پرمیشر نو بھی ایسا ایک جگہ آخیا، ڈیٹ شبد القاب برتیا ہے، آڈیٹ ترم، آڈیٹ ترم ات ٹیٹ کرم۔ واہگرو تو بھی اپنے ارادے کا بڑا پکا ہے، یہ تو مراد ہے ات پختہ، آڈیٹ ترم ات ٹیٹ کرم۔ جاپ صاحب کئی واری ارداساں کرتے جاؤ، منگتے جاؤ، تے انہیں جو کرنا ہے وہ کرن کارن سمرتھ وہ کر دئی ہے۔ آڈیٹ ترم ات ٹیٹ کرم، جب تک کسی منگتے دے، وشواسی دے، ڈسائپل دے، موت کے دے، فدبی دے، وشواسی مرید دے، جگیاسو دا،
ਢੀਠ ਨਿਸ਼ਚਾ ਨਾ ਹੋ ਜਾਏ ਪਰਮੇਸ਼ਰ ਉੱਤੇ, ਕੰਪਲੀਟ ਸਰੰਡਰ ਨਾ ਹੋ ਜਾਏ, ਆਪਾਂ ਸਮਰਪਣ ਨਾ ਕਰ ਦੇਵੇ, ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ, ਸ਼ੁਭਾਤ ਦਾ ਹੀ ਸ਼ੱਕ ਹੋਣਾ ਪੈਂਦਾ ਹੈ, ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿਚੋਂ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨੀ ਚਾਹੀਦਾ, ਕਿਉਂਕਿ ਮੈਂ ਨਿਸ਼ਚਾ ਧਾਰ ਲਿਆ ਮੋਹੇ ਦੂਜੇ

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤਿ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ

ਭਗਵਾਨ ਕ੍ਰਿਸ਼ਨ ਬਾਰੇ ਤੇ ਸੁਦਾਮੇ ਦੇ ਬਾਰੇ ਕਿ ਕਿਸ ਤਰ੍ਹਾਂ ਦੀ ਮਿੱਤਰਤਾ ਸੀ। ਭਾਈ ਸਾਹਿਬ ਫਰਮਾਨ ਕਰਦੇ ਨੇ, ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਕਹਿੰਦੇ ਨੇ ਬਿਪਤਾ ਦਾ ਮਾਰਿਆ ਦਲਿਦਰੀ ਸੁਦਾਮਾ, ਸਾਰੇ ਕਹਿੰਦੇ ਨੇ ਕਿ ਇਹ ਭਗਵਾਨ ਕ੍ਰਿਸ਼ਨ ਜੋ ਅੱਜ ਦੇ ਮਾਲਕ ਨੇ, ਇਹ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ। ਤੇ ਏਡੇ ਵੱਡੇ ਭਗਵਾਨ ਕ੍ਰਿਸ਼ਨ ਮਹਾਰਾਜੇ ਜਿਹੜੇ ਹਨ, ਦੁਆਰਕਾ ਨਗਰੀ ਦੇ ਜਿਹੜੇ ਮਾਲਕ ਹਨ, ਅਨੇਕਾਂ ਗਰੀਬਾਂ ਨੂੰ ਦਾਨ ਕਰਦੇ ਹਨ, ਸੁੱਖ ਦਿੰਦੇ ਹਨ, ਤੇ ਇਹ ਬਾਲ ਸਖਾਈ ਮਿੱਤਰ ਸਤਾਉਂਦਾ ਹੋਇਆ, ਇਸ ਨੂੰ ਸਾਰੇ ਕਹਿੰਦੇ ਹਨ ਇਹ ਬਾਲ ਸਖਾਈ ਮਿੱਤਰ ਹੈ, ਇਹ ਸਦਾਉਂਦਾ ਹੈ ਬਾਲ ਸਖਾਈ ਮਿੱਤਰ, ਤੇ ਫਿਰ ਵੀ ਗਰੀਬ ਹੈ। ਰੋਜ਼ ਉਸਦੀ ਪਤਨੀ, ਕਿਉਂਕਿ ਬ੍ਰਾਹਮਣ ਹੈ ਸੁਦਾਮਾ, ਤੇ ਇਹਦੀ ਪਤਨੀ ਨੂੰ ਬ੍ਰਾਹਮਣੀ ਕਿਹਾ ਹੈ, ਕਹਿੰਦੇ ਨੇ ਰੋਜ਼ ਬ੍ਰਾਹਮਣੀ ਕਹਿੰਦੀ ਹੈ ਕਿ ਐ ਸੁਦਾਮਾ, ਤੂੰ ਜਗਦੀਸ਼ ਨੂੰ ਮਿਲਤੇ ਸਹੀ, ਉਹ ਤੇਰੇ ਦੁੱਖ ਦੂਰ ਕਰ ਦੇਵੇਗਾ। ਤੇ ਭਾਈ ਸਾਹਿਬ ਇਸੇ ਮਿੱਤਰਤਾ ਦੀਆਂ ਨਿਸ਼ਾਨੀਆਂ ਨੂੰ ਦੱਸਦੇ ਹੋਏ ਅੱਗੇ ਫਰਮਾਨ ਕਰਦੇ ਹਨ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕੇ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਨੇ ਵਿਚਾਰ ਦੇ ਰਹੇ। ਮਿੱਤਰਤਾ ਨੂੰ ਵੀ ਗੁਰਮਤ ਅਨੁਸਾਰ ਲਿਆਉਂਦੇ ਹੋਏ ਭਾਈ ਸਾਹਿਬ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਤੇ ਆਪਣੀ ਗਰੀਬੀ ਦੂਰ ਕਰਵਾ ਲਵਾਂ, ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਨੇ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ। ਤੇ ਗਰੀਬ ਹੋਵੇ ਤੇ ਗਰੀਬ ਕਹਿੰਦਾ ਹੈ ਆਪਣੇ ਅਮੀਰ ਮਿੱਤਰ ਨੂੰ, ਕੋਈ ਮੇਰੀ ਮਦਦ ਕਰ ਦੇ। ਸੰਸਾਰ ਦੇ ਵਿੱਚ ਤੇ ਇਹ ਕੁਝ ਦੇਖਣ ਵਿੱਚ ਆਉਂਦਾ ਹੈ, ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ਼ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ। ਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਸਿੰਘਾਸਨ ਤੇ ਬਿਠਾਉਣ ਤੋਂ ਬਾਅਦ ਉਸਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ, ਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ, ਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ। ਇਹ ਸਵਾਮੀ ਰਾਮਾਨੰਦ ਜੀ ਮਹਾਰਾਜ ਕਬੀਰ ਸਾਹਿਬ ਦੇ ਵੀ ਗੁਰੂ ਹੋਏ, ਭਗਤ ਰਵਿਦਾਸ ਜੀ ਦੇ ਵੀ ਗੁਰੂ ਹੋਏ ਤੇ ਪੀਪਾ ਜੀ ਦੇ ਵੀ ਗੁਰੂ ਹੋਏ, ਅਨੇਕਾਂ ਹੀ ਭਗਤਾਂ ਨੇ ਇਹਨਾਂ ਪਾਸੋਂ ਗੁਰੂ ਦੀਖਿਆ ਲੈ ਕੇ, ਨਾਮ ਲੈ ਕੇ, ਨਾਮ ਜਪ ਕੇ ਸੰਸਾਰ ਨੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ।

ਪਿਆਰ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ 9 ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕੋਈ ਉਹਦੇ ਨਾਲ, ਕਿਉਂਕਿ ਕਹਿੰਦੇ ਹਨ ਸਾਖੀ ਦੇ ਵਿੱਚ ਕਿ ਸੁਦਾਮਾ ਗਰੀਬ ਸੀ, ਉਹਦੇ ਕੋਲ ਚਾਵਲ ਬੰਨੇ ਹੋਏ ਸਨ ਪੋਟਲੀ ਦੇ ਵਿੱਚ, ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਇਹਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ, ਦੂਸਰਾ ਦਾਣਾ ਮੂੰਹ ਵਿੱਚ ਪਾਇਆ, ਦੰਦਾਂ ਥੱਲੇ ਚਬਾਇਆ ਤੇ ਅਰਥ ਦੇ ਦਿੱਤਾ, ਤੀਸਰਾ ਦਾਣਾ ਮੂੰਹ ਵਿੱਚ ਚਬਾਇਆ ਤੇ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ, ਚੌਥਾ ਦਾਣਾ ਮੂੰਹ ਵਿੱਚ ਚਬਾਇਆ ਤੇ ਚਬਾ ਕੇ ਆਸ਼ੀਰਵਾਦ ਦਿੱਤਾ ਕਿ ਜਾਂ ਸੁਦਾਮਾ ਤੂੰ ਮੁਕਤੀ ਵੀ ਪ੍ਰਾਪਤ ਕਰ ਗਿਆ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ, ਭਗਵਾਨ ਕ੍ਰਿਸ਼ਨ ਨੇ ਚਾਰੇ ਪਦਾਰਥ ਉਸਨੂੰ ਦੇ ਦਿੱਤੇ ਤੇ ਭਾਈ ਸਾਹਿਬ ਫਰਮਾਨ ਕਰਦੇ

ਇੱਕ ਕਬੀਰ ਸਾਹਿਬ ਜੀ ਦਾ ਬੇਨਤੀ ਦਾ ਸ਼ਬਦ ਪੰਜ ਸੱਤ ਮਿੰਟਾਂ ਵਿੱਚ ਪੜ੍ਹ ਕੇ ਸਮੇਂ ਸਿਰ ਸਮਾਪਤੀ ਤੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਹਨ ਤੁਹਾਡੀਆਂ ਹਾਜ਼ਰੀਆਂ ਪਾਤਸ਼ਾਹ ਲੇਖੇ ਲਾਵਣ। ਕਬੀਰ ਸਾਹਿਬ ਜੀ ਨਿਰੰਕਾਰ ਦੇ ਬੂਹੇ ਅੱਗੇ ਕੁਝ ਇਸ ਤਰ੍ਹਾਂ ਦੀ ਬੇਨਤੀ ਕਰਦੇ ਹਨ ਪੜ੍ਹ ਕੇ ਸਮਾਪਤੀ।

بات ہے جی. پہلا مسئلہ ہی روٹی کا, نہیں تو روٹی کھوال نہیں تو دے دے جواب, جواب دے دے. آخرکار جواب دے کے مردانہ تر حضور نے کیا مردانے جلال چرو حکم چرو مہاراج بڑا چر حکم منیا ہوں نہیں میرے کو ریا جاندہ. مردانہ تر پیا بھول گیا مردانے نو او بچن. ایک بار اگے بھی حکم موڑیا سی آخو استری والے اگے بھی موڑیا سی حضور ایک تھان پہ گئے مردانے نے کیرتن کیتا. ایتھے بھی یہی مسئلہ حضور کہن لگے مردانے سامنے شہر ہے ایتھے جا کے روٹی کھا لے. بابا میرے کول کچھ نہیں. حضور کہن لگے چک لے ٹکا آخو استری والے. بابا ٹکے نال کی بنے گا مردانے تو لہتا جا لے کے چلا. جس لئے شہر پہنچے چنگا رونکیلا شہر سوچیا کیوں دے ٹکا تو پہلا ہی جا کے مردانہ کرانے والی دکان سے اتے کھڑو گیا. خیال آیا بھی اج بدام ہی چھکی آخو سری بھائی جو کئی دن ہو گئے گلا بڑا خشک ہوا. انہیں کیا بھائی بدام کی بات. دکاندار نے کیا ٹکے شیر کھنڈ یہ بھی ٹکے شیر تے مرچا یہ بھی ٹکے شیر. مردانے نے سوچیا بھی چنگا بندہ ہے پردیسیاں نال مخول کر دے سوچیا بھی بلاس کر دے. مردانہ دوجی دکان پہ چلا گیا. یہ سی فروٹاں دی دکان سونے سونے کیلے ڈی سی آخو سی وائی رو پیسہ ٹوکرے ساڈے ڈی سی تو کرسیاں تے بیٹھے ہوں اتنے ٹوکریاں پے ہوں تو پیاری سات سنگت کیلے ہمارے ویکھیا سیبا وال تکیا ہور بھی کئی طرح دے فروٹ انگورا وال ویکھے. مردانے نے پوچھا کیوں بھائی بھلے لوگ اے انگور کی بات دے ہیں. اس نے کیا ٹکے سیب سیب یہ بھی ٹکے شیر تے کیلے یہ نے کیا بھی ٹکے شیر. مردانے نے کیا اتنے سارے ہی وہ بندے ہیں کسی کے دل چڑھ میں نہیں آتا کہ میں پردیسی ہاں جس چیز کی مینو اچھا یہ مینو دین. مردانہ تیجی دکان پہ چلا گیا. یہ دکان کس دی سی حلوائی. شام دا ٹائم سی گرم گرم جلیبیاں نکل رہی تھا. مردانے نے ویکیا بھوک ڈاڈی لگی ہوئی سی مونج پانی پہرایا نیڑے پہنچیا سوچیا بھی حلوائی ہے تو پلا لوگ سیدھا سادا جاپدا ہے یہ نہیں ماحول کرے گا. نیڑے جا کے کیوں بھائی اے جلیبیاں کی پا دینا. حلوائی نے کیا ٹکے شیر آخو سری بھائی. گلاب جامن یہ بھی ٹکے شیر ہی ہے نا رس گلے یہ بھی کوئی پا ہے. مردانے نے کیا بھی اندروں پہ تین کہ اتروں پھر آخو سری بھائی نہیں اندروں کہہ رہی ہیں لے پھر ٹکا کہ دے شیر جلیبیاں. جلیبیاں شیر لے کے گرم گرم جس نے کھا دیا بڑا سواد آیا. واپس آ گئے آ کے حضور دے چرنا پہ متھا ٹیکیا. حضور کہنے لگے مردانے بڑا خوش ہیں آخو سری بھائی. مہاراج تھی تو انتر جانی ہو نا کدے کدے میرے دل دیا بھی بجھ لیں ہو کیوں مردانے. مہاراج اے پڑا چنگا آ گیا ہے اے اسٹیشن اچھا ہے اول تھی چھ مہینے رہو نہیں تو تین مہینے کا ضرور رہو. کیوں مردانے تے پادشاہ کمال کی گل ہے تسی ایک ٹکا دیتا ہے میں بازار چ گیا جیڑی چیز پوچھا وہی ٹکے شیر اتنے ہر چیز ٹکے شیر ملتی. بابا موجہ لگی ہوں دو چار ٹکے روز دے دیا کرو تے میرا کام بھی چنگا بن جائے گا. اے سدے پادشاہ تے کیرتن ہوں دو ویلے سنایا کرا گا یہ اینڈ جڑا بڑا اچھا ہے کیونکہ گرو نانک دے باپو کی گودی پیچھا کھسیا بھی کرو پر گرو نانک دے پیار چسیا کرو. گرو نانک دے پیار چسنا بھی ماڑا نہیں ہے تے گرو نانک دے پیار چ رونا بھی ماڑا نہیں ہے. آخو سری بھائی رونا کیڑا ماڑا ہے دنیاداری کا رونا. دنیاداری کا رونا ماڑا ہے جی گرو نانک دے پیار چ کوئی روندا ہے بھائی وہ ایک اتھرو جڑا ہے وہ دھرتی پہ نہیں ڈگتا گرو نانک دے چرنا پہ ڈگتا.
ਵਲੇਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ। ਦੁਨੀਆਦਾਰੀ ਦਾ ਰੋਣਾ ਨਾ ਰੋਇਆ ਕਰੋ, ਅੱਥਰੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰੋ। ਜੇ ਰੋਣ ਵਾਸਤੇ ਚਿੱਤ ਕਰੇਗੀ ਤਾਂ ਕਿਹੜਾ ਰੋਣਾ ਰੋਈਏ, ਵਲੇਵੇ ਕਾਰਨ ਬਾਬਾ ਰੋਈਏ, ਰੋਵਨ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣਗੇ ਜੇ ਰੋਵੇ ਲਾਏ ਪਿਆਰ। ਅੱਜ ਅੰਮ੍ਰਿਤ ਵੇਲੇ ਦੇ ਕੀਰਤਨ ਚ ਕਿਆ ਵੈਰਾਗ ਆ ਗਿਆ ਵਾਲੀਆ ਸਾਹਿਬਰਾਂ ਨੂੰ, ਕਿਆ ਵੈਰਾਗ ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ, ਵੈਰਾਗ ਆ ਜਾਂਦਾ ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਸ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇਵੈ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਾਂ ਕੁਛ ਕਹਿੰਦੇ ਸਨ, ਜਿਸਦਾ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀ ਹੈ ਪਿਆਰਿਓ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬਨ ਨੂੰ ਉਹ ਚੱਲੀ ਜੋ ਬਾਬਿਆਂ ਨੇ ਮੁਖਾਰ ਪਿੰਡ ਤੋਂ ਉਹਨਾਂ ਨੇ ਵੀ ਕਈ ਵਾਰੀ ਸੁਣੀ ਹੋਵੇ। ਬਾਬਾ ਜੀ ਦੇ ਵਸਾਏ ਹੋਏ ਵਾਲੀਆ ਸਾਹਿਬ, ਤਾਂ ਪਿਆਰੀ ਸਾਧ ਕਿਆ ਵੈਰਾਗ ਆਇਆ, ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ ਆਖੋ ਸ੍ਰੀ ਪਿਆਰ ਦਾ ਰੋਣਾ ਗੁਰੂ ਨਾਨਕ ਰੀਝ ਰਿਹਾ ਸੀ, ਤੁਹਾਡੇ ਅੱਖਾਂ ਵਿੱਚ ਵੀ ਅੱਥਰੂ ਚੋ ਰਹੇ। ਇਹ ਪਿਆਰ ਦਾ ਰੋਣਾ, ਜੇ ਕਦੇ ਅੱਖਾਂ ਭਿੱਜ ਜਾਂਦੀਆਂ ਗੁਰੂ ਨਾਨਕ ਦੇ ਪਿਆਰ ਚ ਤਾਂ ਸ਼ੁਕਰ ਕਰਿਆ ਕਰ, ਦਾਦਾ ਤੇਰੀਆਂ ਮਿਹਰਾਂ ਹੋਈਆਂ, ਤੇਰੇ ਪਿਆਰ ਚ ਮਨ ਰੋਇਆ ਹੈ। ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜ਼ਾਇਆ ਨਹੀਂ ਜਾਏਗਾ, ਖੁਸ਼ ਨਹੀਂ ਜਾਏਗਾ, ਜ਼ਾਇਆ ਨਹੀਂ ਜਾਏਗਾ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਆਇਆ, ਤਾਂ ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਅਰਦਾਸ ਮਿਲੇ, ਸਾਡੇ ਉੱਤੇ ਵੀ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗਿਆ ਹੈ, ਕਿਸੇ ਦਾ ਕੰਮ ਘਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਫਿਰ ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਜੇ ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨ ਹੀ ਨਹੀਂ ਕੀਤਾ। ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ ਪੂਰੀ ਹੋਵੇ ਜੁਗਤੇ, ਹੱਸਣ ਦੀਆਂ ਪਹਿਲਾਂ ਕੰਮ ਹੀ ਹੱਸਣ, ਪਰ ਫਜ਼ੂਲ ਹੱਸਣਾ ਨਾ ਹੋਵੇ, ਕੁਝ ਹੱਸਣਾ ਨਾ ਹੋਵੇ। ਜੇ ਗੁਰੂ ਨਾਨਕ ਦੇ ਪਿਆਰ ਚ ਬਾਬਾ ਜੀ ਕਹਿੰਦੇ ਹੱਸੋ ਵੀ ਖੇਲੋ ਵੀ, ਪਰ ਗੁਰੂ ਨਾਨਕ ਦੇ ਪਿਆਰ ਤੇ ਸਤਿਕਾਰ, ਹੱਸਦੇ ਆ ਖਲੰਦੇ ਆ ਚੰਗਾ ਖਾਓ, ਪਹਿਨਦੇ ਆ ਖਵੰਦੇ ਆ ਵਿੱਚੇ ਹੋਵੇ ਮੁੱਖ, ਪਰ ਪੂਰੀ ਜੁਗਤੀ ਕੋਲ ਹੋਵੇ। ਉਹ ਕਿਹੜੀ ਜੁਗਤੀ ਕੋ ਹੈ? ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਅਦਬ ਜੋ ਤੁਹਾਨੂੰ ਗੁਰੂ ਨੇ ਵਸਿਆ ਦੱਸ ਦਿੱਤੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀ ਵਾਹ, ਬਾਬਾ ਤਿੰਨ ਮਹੀਨੇ ਦਾ ਪੜਾ ਇੱਥੇ ਜ਼ਰੂਰ ਕਰ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੋ ਮੇਰੇ ਅਰਸ਼ੀ ਦਾਤਾਰ ਨੇ ਸੱਚੇ ਦਰਕਾਰ ਧੰਨ ਗੁਰੂ ਨਾਨਕ ਨੇ ਕਿਹਾ ਮਰਦਾਨਿਆ, ਇੱਥੇ ਹਰ ਇੱਕ ਚੀਜ਼ ਟਕੇ ਸੇਰ ਹੈ। ਹਾਂ ਮਹਾਰਾਜ, ਬਦਾਮ ਵੀ ਟਕੇ ਸੇਰ ਹੈ ਤੇ ਘਿਓ ਵੀ ਟਕੇ ਸੇਰ ਹੈ, ਤੇ ਮੈਂ ਪੁੱਛਿਆ ਮਰਚਾਂ ਉਹ ਵੀ ਟਕੇ ਸੇਰ। ਫਿਰ ਬਾਬਾ ਮੈਨੂੰ ਤਾਂ ਭੁੱਖ ਲੱਗੀ ਸੀ, ਮੈਂ ਤਾਂ ਜਲੇਬੀਆਂ ਦਾ ਸੇਰ ਖਾ ਕੇ ਆਇਆ ਖੁਦਰੀ ਵਾਲੀ। ਹਜ਼ੂਰ ਕਹਿਣ ਲੱਗੇ ਮਰਦਾਨਿਆ, ਜਿੱਥੇ ਹਰ ਇੱਕ ਚੀਜ਼ ਇੱਕੋ ਭਾਵ ਵਿਕਦੀ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਜਿੱਥੇ ਲਾਲ ਤੇ ਕੌਡੀ ਭਾਵਦੀ, ਜਿੱਥੇ ਸੱਤ ਤੇ ਝੂਠ ਦੀ ਪਹਿਚਾਣ, ਜਿੱਥੇ ਗੁਰੇ ਤੇ ਪਲੇ ਨੂੰ ਨਹੀਂ ਵੇਖਿਆ ਜਾਂਦਾ, ਜਿੱਥੇ ਰਾਤ ਦੇ ਦਿਨ ਦਾ ਫਰਕ ਨਹੀਂ ਹੈ ਮਰਦਾਨੇ ਆ, ਜਿੱਥੇ ਗੁਰਮੁਖ ਤੇ ਮਨੁੱਖ ਦੀ ਪਹਿਚਾਣ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਨਹੀਂ ਰਹਿਣਾ ਚਾਹੀਦਾ। ਜਿਸਨੇ ਲਾਲ ਦੀ ਪਰਖ ਨਹੀਂ ਪੀਤੀ, ਲਾਲ ਦੀ ਪਰਖ ਕੌਣ ਕਰਦੇ? ਪਾਰਖੂ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਨਾ,

ਦੁੱਖ ਕਿਵੇਂ ਆ ਜਾਏਗਾ? ਜੇ ਪਹਿਲਾਂ ਦੀਵਾ ਜਗ ਰਿਹਾ ਹਨੇਰਾ ਕਿਵੇਂ ਆ ਜਾਏਗਾ? ਬਾਬਾ ਜੀ ਬਚਨ ਕਰਦੇ ਸਨ, ਜੇ ਦੁੱਖਾਂ ਦਾ ਕੋਈ ਐਸਾ ਚਮਤਕਾਰ ਆ ਵੀ ਗਿਆ ਤਾਂ ਮਾਲਕ ਦੀ ਮਿਹਰ ਦਾ ਸਦਕਾ ਸੂਲੀ ਦੀ ਸੂਲ ਬਣ ਜਾ ਸਕਦਾ, ਸੂਲੀ ਦੀ ਸੂਲ ਬਣ ਜਾ ਸੂਲੀ ਤੋਂ ਮਰਦਾਨੇ ਨੇ ਦੁੱਖ ਵੇਲੇ ਫਿਰ ਗੁਰੂ ਨਾਨਕ ਦੇਵ ਤੇ ਆਇਆ, ਉਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਛੁਡਾਓ। ਅਜੂਰ ਮੱਤੀ ਵਿਚ ਬੈਠੇ ਸਨ, ਨੇਤਰ ਖੋਲੇ, ਪਾ ਲਿਆ ਜੀ ਸੱਚੇ ਪਾਤਸ਼ਾਹ ਮਰਦਾਨਾ ਯਾਦ ਪਿਆ ਕਰਦਾ, ਸੱਚੇ ਪਾਤਸ਼ਾਹ ਕਿੱਥੇ ਹੈ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਬਾਲਿਆ ਗੱਲ ਵਿੱਚ ਫਾਸੀ ਦਾ ਰਸਤਾ ਪਿਆ ਹੋਇਆ, ਆਖੋ ਸ੍ਰੀ ਵਾਹਿਗੁਰੂ। ਭਾਈ ਬਾਲੇ ਨੇ ਕਿਹਾ ਮਹਾਰਾਜ ਮਰਨ ਦਿਓ ਮਰਦਾਨੇ ਨੂੰ, ਆਖੋ ਸ੍ਰੀ ਵਾਹਿਗੁਰੂ। ਕਦੇ ਕਹਿੰਦਾ ਰੋਟੀ ਚਾਹੀਦੀ, ਕਦੇ ਕਹਿੰਦਾ ਪਾਣੀ ਚਾਹੀਦਾ, ਐਵੇਂ ਦੁਖੀ ਦਿੰਦਾ ਰਹਿੰਦਾ। ਪਰ ਦਿਆਲੂ ਗੁਰੂ ਜੀ ਮਿੱਠ ਬੋਲਣਾ ਜੀ ਹਰ ਸੱਜਣ ਸਾਮੀ ਮੇਰ ਮੋਰਾ, ਹਾਂ ਸੰਭਲ ਸੱਚੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋਲਾ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਹਜ਼ੂਰ ਕਹਿਣ ਲੱਗੇ ਬਾਲਿਆ ਮਰਦਾਨੇ ਨੂੰ ਮਰਦਾਨਾ ਬਣਾਇਆ ਹੈ, ਚੱਲ ਉਹਦੀ ਰੱਖਿਆ ਕਰੀ। ਹਜ਼ੂਰ ਆਏ ਮਰਦਾਨੇ ਦੀ ਗੱਲ ਵਿੱਚ, ਜਿਸਲੇ ਫਾਸੀ ਦਾ ਰਸਤਾ ਕੱਢਿਆ ਤੇ ਬਾਦਸ਼ਾਹ ਨੇ ਕੀਤੇ ਦਰਸ਼ਨ, ਇਹ ਕੌਣ ਆ ਗਏ ਹਨ? ਦਰਸ਼ਨ ਕਰਦੀਆਂ ਹੀ ਬਾਦਸ਼ਾਹ ਜਿਹੜਾ ਸੀ ਇਹਦਾ ਮਨ ਮੋਹਣ ਹੋ ਗਿਆ। ਤੁਸੀਂ ਕੌਣ ਹੋ? ਮਰਦਾਨੇ ਨੇ ਕਿਹਾ ਕੌਣ ਕੀ ਪੁੱਛਦਾ ਹੈ, ਆਪ ਨਿਰੰਕਾਰ ਗੁਰੂ ਨਾਨਕ ਹੈ। ਜਿਉਂ ਜਿਉਂ ਗੁਰੂ ਨਾਨਕ ਦਾ ਨਾਮ ਲਿਆ ਬਾਦਸ਼ਾਹ ਦੇ ਮਨ ਨੂੰ ਸ਼ਾਂਤੀ ਆ ਗਈ। ਹਜ਼ੂਰ ਕਹਿਣ ਲੱਗੇ ਤਿਰਛੀ ਨਿਗਾਹ ਨਾਲ ਤੱਕਿਆ, ਹੋ ਰਾਜਨ ਹੋ ਬਾਦਸ਼ਾਹ, ਬੇਦੋਸ਼ੀਆਂ ਨੂੰ ਮਾਰਨਾ ਪਾਪ ਹੈ, ਖੁਸ਼ੀ ਇਹਦਾ ਬਦਲਾ ਦੇਣਾ ਪਵੇ। ਸੱਚ ਦਾ ਨਿਆਂ ਕਰ, ਤਪ ਕਰਕੇ ਤੈਨੂੰ ਰਾਜ ਮਿਲਿਆ ਹੈ, ਰਾਜ ਤਰਹਿ ਕੇ ਪਾਪ ਕਰਦਾ ਹੈ, ਯਾਦ ਰੱਖ ਅਨਕਾਏ ਰਾਤੜਿਆ ਵਾਟ ਜਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਖੋਏ ਨਾ। ਗੁਰੂ ਦਾ ਉਪਦੇਸ਼ ਸੁਣ ਕੇ ਬਾਦਸ਼ਾਹ ਚਰਨਾ ਤੇ ਬਹਿ ਪਿਆ, ਹਜ਼ੂਰ ਨੇ ਸਿੱਧੇ ਰਸਤੇ ਪਾਇਆ, ਬਾਦਸ਼ਾਹ ਸਿੱਖ ਬਣ ਗਿਆ। ਹਜ਼ੂਰ ਕਹਿਣ ਲੱਗੇ ਸਵਾਸ ਸਵਾਸ ਜਪਿਆ ਕਰ, ਸ੍ਰੀ ਵਾਰ ਬਾਣੀ ਪੜਿਆ ਕਰ, ਸੱਚ ਦਾ ਨਿਆਂ ਕਰਿਆ ਕਰ, ਬਾਦਸ਼ਾਹ ਸਿੱਖ ਹੋ ਗਿਆ, ਸਾਰਾ ਰਾਜ ਸਿੱਖ ਹੋ ਗਿਆ। ਹਜ਼ੂਰ ਤੁਰਨ ਲੱਗੇ, ਲੈ ਮਰਦਾਨੇ ਅਸੀਂ ਤਾਂ ਚੱਲਦੇ ਹਾਂ, ਤੂੰ ਇੱਥੇ ਰਹੋ ਮਹਾਰਾਜ, ਮੈਂ ਤੁਹਾਡੇ ਨਾਲ ਹੀ ਅੱਗੇ ਆਖੋ ਸ੍ਰੀ ਵਾਰ ਕਿਉਂ ਮਰਦਾਨੇ? ਦੱਸ ਮਹਾਰਾਜ ਪਤਾ ਲੱਗ ਨਾਲ ਤੁਰ ਕੇ ਅੱਜ ਫਿਰ ਮਰਦਾਨਾ ਭੁੱਲ ਗਿਆ, ਆਖੋ ਸ੍ਰੀ ਵਾਰ। ਇਨਸਾਨ ਭੁੱਲਣ ਹਾਰ ਹੈ ਪਿਆਰੇ, ਯਾਦ ਰੱਖਣਾ ਉਹ ਇਨਸਾਨ ਹੀ ਨਹੀਂ ਹੈ ਜਿਹੜਾ ਭੁੱਲਦਾ ਨਹੀਂ, ਪਰ ਭੁੱਲਦਾ ਤਾਂ ਜ਼ਰੂਰ ਹੈ, ਪਰ ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ, ਆਖੋ ਸ੍ਰੀ ਵਾਰ। ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ, ਜੇ ਭੁੱਲ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਵੇ ਫਿਰ ਗੁਰੂ ਨਹੀਂ ਬਖਸ਼ੇਗਾ, ਜ਼ਰੂਰ ਬਖਸ਼ੇਗਾ। ਨਾਨੇ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਵਧਿਆ, ਇਹ ਵਧਿਆ ਜੀ। ਬੱਚਾ ਕਿਤਨੀਆਂ ਗਲਤੀਆਂ ਕਿਉਂ ਨਾ ਕਰ ਲਵੇ, ਪਰ ਜੇ ਬਾਪੂ ਦੇ ਚਰਨਾਂ ਤੇ ਢਹਿ ਪਵੇ, ਬਾਪੂ ਮੇਰੀਆਂ ਪਿਛਲੀਆਂ ਭੁੱਲਾਂ ਮਾਫ਼, ਅੱਗੇ ਤਾਂ ਮੈਂ ਗਲਤੀ ਨਹੀਂ ਕਰਾਂਗਾ। ਕੋਈ ਹੈ ਐਸਾ ਬਾਪੂ ਜਿਹੜਾ ਮਾਫ਼ ਨਾ ਕਰ ਦਿੰਦਾ? ਜ਼ਰੂਰ ਕਰ ਦਿੰਦਾ, ਪਰ ਬੱਚੇ ਨੂੰ ਵੀ ਚਾਹੀਦਾ ਹੈ ਅੱਗੇ ਵਾਸਤੇ ਗਲਤੀਆਂ ਨੂੰ ਕਰਦੇ।

ਸਿੱਖ ਦਾ ਅਰਥ ਹੀ ਇਹ ਹੈ ਵੀ ਸਿੱਖੀ ਸਿੱਖਿਆ ਲੈਣ ਵਾਲੇ ਨੂੰ ਸਿੱਖ ਫੇਰ ਜਿਹੜਾ ਹਰ ਵੇਲੇ ਸਿੱਖਦਾ ਰਹੇ ਉਹ ਸਿੱਖ ਸਿੱਖ ਨਾਮ ਹੀ ਉਸੇ ਦਾ ਹੈ ਜੋ ਹਰ ਵੇਲੇ ਸਿੱਖਦਾ ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ ਸਿੱਖ ਮਾਇਆ ਧਾਰੀ ਹੋ ਜਾਵੇ ਤਾਂ ਵੀ ਸਿੱਖ ਜੇ ਰਾਜਾ ਮਹਾਰਾਜਾ ਬਣ ਜਾਵੇ ਤਾਂ ਵੀ ਸਿੱਖ ਜੇ ਸੰਤ ਬਣ ਗਿਆ ਤਾਂ ਵੀ ਸਿੱਖ ਸਿੱਖ ਕੀ ਸਿੱਖ ਭਾਈ ਗੁਰੂ ਦੀ ਸਿੱਖਿਆ ਸਿੱਖ ਆਖੋ ਸ੍ਰੀ ਵਾਜੀ ਸਿੱਖ ਨਾਮ ਹੀ ਵਿਦਿਆਰਥੀ ਦਾ ਸਿੱਖ ਦਾ ਅਰਥ ਸਟੂਡੈਂਟ ਕਿਉਂਕਿ ਸਿੱਖਣ ਵਾਲੇ ਨੂੰ ਕੁਛ ਮਿਲਦਾ ਹੈ ਜਿਹੜਾ ਕਹਿੰਦਾ ਮੈਂ ਸਿੱਖ ਲਿਆ ਉਹਨੇ ਕੁਝ ਨਹੀਂ ਸਿੱਖਿਆ ਬਾਣੀ ਚ ਆਇਆ ਸੋ ਅਜਾਨ ਕਹੇ ਮੈਂ ਜਾਣਾ ਉਹ ਅਜਾਨ ਜਿਹੜਾ ਕਹਿੰਦਾ ਮੈਂ ਜਾਣ ਲਿਆ ਕਹਿੰਦੀ ਸਾਰੀ ਦੁਨੀਆ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਰ ਪਤਾ ਉਸ ਵੇਲੇ ਲੱਗਦਾ ਜਿਸ ਵੇਲੇ ਵੇਖੀਏ ਮਨ ਦੀ ਖਾਰਿਜ ਕਿਤਨੀ ਕੁ ਵਸਤੂ ਹੈ ਕੋਈ ਹੈ ਹੀ ਪਟਾਰੀ ਕਿਵੇਂ ਖਾਲੀ ਪਈ ਹੈ ਸਕਣੀ ਪਈ ਤੋ ਜਿਸਨੇ ਜਾਣੀ ਉਹ ਕਹਿੰਦਾ ਨਹੀਂ ਸੋ ਅਜਾਨ ਕਹੇ ਮੈਂ ਜਾਣਾ ਜਾਣਨ ਹਾਰ ਨਾ ਛਾਨਾ ਰੇ ਕਾਹੇ ਰੇ ਬਕਬਾਦ ਲਾਇਓ ਨਾਮਦੇਵ ਜੀ ਕਹਿੰਦੇ ਹਨ ਪੰਡਤਾਂ ਨੂੰ ਮੁਖਾਤਬ ਕਰਕੇ ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੇ ਛੁਪਾਇਓ ਕਹਿੰਦੇ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਜਿਹੜਾ ਕਹਿੰਦਾ ਉਹਦੇ ਕੋਲ ਕੁਛ ਕਹਿ ਕਬੀਰ ਛੂਛਾ ਘੱਟ ਬੋਲੇ ਕਹਿ ਕਬੀਰ ਛੂਛਾ ਘੱਟ ਬੋਲੇ ਪਰਿਆ ਹੋਇਆ ਸੋ ਕਬੂ ਨਾ ਤੋ ਜਿਹੜਾ ਕਹਿੰਦਾ ਮੈਂ ਜਾਣੇ ਉਹਨੇ ਕੁਛ ਨਹੀਂ ਜਾਣੇ ਤੋ ਜਿਸਨੇ ਜਾਣੇ ਉਹ ਕਹਿੰਦਾ ਤੋ ਸਿੱਖ ਨੇ ਸਦਾ ਹੀ ਜਾਣੇ ਗੁਰੂ ਕਾ ਸਿੱਖ ਜੋ ਹੈ ਬਾਬਾ ਜੀ ਬਚਨ ਕਰਦੇ ਸਨ ਬਈ ਸਦਾ ਹੀ ਸਿੱਖਦਾ ਫਿਰ ਕੀ ਸਿੱਖ ਕਿਹੜੀ ਸਿੱਖਿਆ ਸਿੱਖ ਗੁਰੂ ਦੀ ਸਿੱਖਿਆ ਸਿੱਖ ਗੁਰੂ ਦੀ ਅੰਧਲੇ ਅੰਧ ਵਿਖੇ ਬਿਖਰਾਤੇ ਜਿਉ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦਾ ਸਿੱਖਿਆ ਤਾਂ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤਾਂ ਗੁਰੂ ਦੀ ਚਾਲੀ ਚਾਲੀ ਫਿਰ ਗੁਰੂ ਦੀ ਚਾਲੀ ਕਿਹੜੀ ਹੈ

ਗੁਰ ਪਵੇ ਉਹ ਮੰਨੀ। ਸੱਤ ਵਚਨ ਕਹਿਣਾ ਜੇ ਅਸੀਂ ਕਿਸੇ ਦਾ ਗੁਰੂ ਕਿਸੇ ਦਾ ਬਚਨ ਮੰਨਾਂਗੇ ਕੋਈ ਸਾਡਾ ਹੀ ਮੰਨੇ, ਤੇ ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ ਤਾਂ ਫਿਰ ਭਾਈ ਦੁੱਖ ਸੁੱਖ ਵੇਲੇ ਸਾਡੀ ਗੁਰੂ ਕਿਵੇਂ ਸਹਾਇਤਾ ਕਰੇਗਾ। ਇਸ ਵਾਸਤੇ

गुरु सिख का जीवन तैयार कर जो गुरु का हुक्म है वो कर्म जो भी बाणी नाल जुड़ना सिमरन नाल जुड़ना श्वास श्वास जपना सतना जिन्हां ने गुरु के हुक्म अनुसार अपने मन नु सिमरन विच जोड़िया प्यारी साध संगत फिर वाहिगुरु करदिया करदिया सिमरन करदिया करदिया ऐसी अवस्था बन जाती है पहला वाहिगुरु रसना से वसदा है फिर मन च वसदा है फिर रोम रोम च वस जाता है खुश वाहिगुरु शब्द जो है गुरु का मंत्र रोम रोम च वस जाता है बाणी चाहता है गुरमुख रोम रोम हर त्यार जेडे गुरमुख हैं ना जिन्होंने गुरु नु मुख रखिया जिन्होंने मन नु मुख नहीं रखिया जे मन ने कहा भी ये काम कर ले चलो कर लेंगे मन तो गलतियां ना पुतला मन दे आखे नहीं लगना चाहिए जे मन ने कहा भी उन्हें दाढ़ी कटी है तू भी कट लिया खुश हो ये भी कुछ सीखी ਇਹ ਵੀ ਕੋਈ ਸਿੱਖੀ ਦਾ ਪਿਆਰ ਨਹੀਂ ਮਨ ਦੇ ਅੱਖ ਨਹੀਂ ਲੱਗਣਾ ਮਨ ਨੂੰ ਜਿੱਤਣਾ ਉਹ ਅਸਲੀ ਸੂਰਮਾ ਬਹਾਦਰ ਹੋਈ ਜਿਹਨੇ ਮਨ ਨੂੰ ਜਿੱਤਿਆ ਜਿਹੜਾ ਮਨ ਦੇ ਮਗਰ ਭੱਜਾ ਫਿਰਦਾ ਹੈ ਉਹ ਕਾਹਦਾ ਸੂਰਮਾ ਭਾਈ ਸਾਹਿਬ ਜੀ ਲਿਖਦੇ ਨੇ ਮਨ ਵੈਰੀ ਨੂੰ ਜਿਸਨੇ ਜਿੱਤਿਆ ਇਸ ਬਾਦਸ਼ਾਹ ਜਿੱਤ ਜਾਤਾ ਸੂਰਵੀਰ ਵਰਿਆਮ ਨਾ ਕੋਈ ਜਿਸਨੇ ਤੈਨੂੰ ਦਿਲ ਵਿੱਚ ਜਿੱਤਿਆ ਇਹਨੂੰ ਜਿੱਤਣਾ ਇਸ ਤੇ ਕੰਟਰੋਲ ਕਰਨਾ ਉਹ ਸੂਰਮਾ ਜਿਸਨੇ ਮਨ ਤੇ ਕੰਟਰੋਲ ਕੀਤਾ ਜਿਹੜਾ ਮਨ ਦੇ ਮਗਰ ਲੱਗ ਗਿਆ ਮਨ ਤੋਂ ਗਲਤੀਆਂ ਦਾ ਪੁੱਤਲ ਮਿੰਟ ਮਿੰਟ ਬਾਅਦ ਆਪਣੇ ਵਾਸੇ ਚ ਹੀ ਨਹੀਂ ਰਹਿੰਦਾ ਅਸੀਂ ਇੱਥੇ ਬੈਠੇ ਹਾਂ ਦੇਸਾਂ ਦੇ ਸਾਤਰਾਂ ਦੀਆਂ ਮਨ ਸੈਰਾਂ ਪਿਆ ਕਰਦਾ ਉਹ ਜਿਹੀਆਂ ਥਾਵਾਂ ਤੋਂ ਵੀ ਹੋ ਆਉਂਦਾ ਹੈ ਜਿਹੜੀਆਂ ਥਾਵਾਂ ਨੇ ਵੇਖੀਆਂ ਨੇ ਕੋਈ ਨਾ ਕੋਈ ਸਰੂਪ ਬਣਾ ਲੈਂਦਾ ਆਪਣੇ ਆਪ ਤੋ ਮਨ ਨੂੰ ਖਿੱਚਣਾ ਹੈ ਆਪਣੇ ਵੱਲ ਆਖੋ ਸ੍ਰੀ ਵਾਹਿਗੁਰੂ ਮਨ ਦੇ ਮਗਰ ਨਹੀਂ ਖਿੱਚਿਆ ਜਾਣਾ ਇਹਨੂੰ ਆਪਣੇ ਵੱਲ ਖਿੱਚਣਾ ਹੈ ਬਾਈ ਇਹਨੂੰ ਮਿੱਤਰ ਬਣਾ ਕੇ ਇਸ ਤੋਂ ਕੰਮ ਲੈਣਾ ਹੈ ਮਨ ਨੂੰ ਮੁੱਖ ਨਹੀਂ ਰੱਖਣਾ ਗੁਰੂ ਨੂੰ ਮੁੱਖ ਰੱਖਣਾ ਗੁਰੂ ਨੂੰ ਕਿਹਾ ਜਿਨ੍ਹਾਂ ਨੇ ਗੁਰੂ ਨੂੰ ਮੁੱਖ ਰੱਖਿਆ ਹੈ ਪਿਆਰੀ ਸਾਧ ਸੰਗਤ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਸਿਮਰਨ ਦੀਆਂ ਆਵਾਜ਼ਾਂ ਰੋਮ ਪਹਿਲਾਂ ਸਿਮਰਨ ਰਸਨਾ ਤੇ ਆ ਕੇ ਵਸਿਆ ਰਸਨਾ ਦੁਆਰਾ ਮਨ ਤੇ ਫਿਰ ਮਨ ਵਿੱਚ ਵਸਿਆ ਫਿਰ ਤਨ ਵਿੱਚ ਵਸ ਗਿਆ ਮਨ ਵਿੱਚ ਵਸਿਆ ਫਿਰ ਤਨ ਵਿੱਚ ਵਸ ਗਿਆ ਫਿਰ ਜਿਸ ਵੇਲੇ ਤਨ ਵਿੱਚ ਵਸ ਜਾਂਦਾ ਸਿਮਰਨ ਫਿਰ ਤਨ ਦੇ ਉੱਤੇ 7 ਕਰੋੜ ਰੋਮ ਹਨ ਸਰੀਰ ਦੇ ਉੱਤੇ 7 ਕਰੋੜ ਰੋਮ ਹਨ ਫਿਰ ਇੱਕ ਰਸਨਾ ਵਾਹਿਗੁਰੂ ਨਹੀਂ ਜਪਦੀ 7 ਕਰੋੜ ਵੀ ਨਹੀਂ ਜਪਿਆ ਜਾਂਦਾ ਸ੍ਰੀ ਵਾਹਿਗੁਰੂ ਜੇ ਤੇਰੀ ਵਾਹਿਗੁਰੂ ਗੁਰਮੁਖ ਦੀ ਅਵਸਥਾ ਗੁਰਮੁਖ ਰੋਮ ਰੋਮ ਹਰ ਤਿਆਗ ਗੁਰਮੁਖ ਰੋਮ ਰੋਮ ਹਰ ਤਿਆਗ ਆਪ ਕਰੀਏ ਦਰਸ਼ਨ ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ ਇੱਥੇ ਪਿੰਡ ਚ ਰਹਿੰਦੇ ਗੁਰੂ ਦੀ ਬਖਸ਼ਿਸ਼ ਹੋਈ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਮਨ ਧੋਤਾ ਹੋਇਆ ਸੀ ਚੋਲੀ ਅੜ ਕੇ ਜਾਚਨਾ ਕੀਤੀ ਦਾਤਾ ਜੀ ਬਖਸ਼ਿਸ਼ ਕਰੋ ਵਿਸ਼ਰਨਾ ਹੀ ਦਾਤਾ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਲਿਆਓ ਨਾਮ ਦੀ ਦਾਤ ਸੱਚੇ ਪਾਤਸ਼ਾਹ ਨਾਮ ਨਾਮ ਪੂਰੇ ਗੁਰੂ ਤੋਂ ਮਿਲਦਾ ਹੈ ਪੂਰਾ ਗੁਰੂ ਕੌਣ ਹੈ ਪਿਆਰ ਨਾਲ ਆਖੋ ਧੰਨ ਗੁਰੂ ਅਰਜਨ ਪੂਰੇ ਗੁਰੂ ਤੋਂ ਦਾਤ ਮਿਲਦੀ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੇ ਲੱਗੀਆਂ ਕਰ ਰਤਨ ਦੇਵੇ ਪ੍ਰਗਾਸ ਦੋਵਾਂ ਨੇ ਜਾਚਨਾ ਕੀਤੀ ਗੁਰੂ ਨੇ ਤੱਕਿਆ ਭਾਂਡਾ ਸਾਫ਼ ਹੈ ਨਾਮ ਵਸਤੂ ਰੱਖ ਦਿੱਤੀ ਗੁਰਮੰਤਰ ਲੈ ਕੇ ਆਪਣੇ ਘਰ ਆ ਗਏ ਫਿਰ ਅਭਿਆਸ ਸ਼ੁਰੂ ਕਰ ਦਿੱਤੇ ਨਾਮ ਦੀ ਵਸਤੂ ਮਿਲੀ ਉਸਨੂੰ ਕਮਾਈ ਦੇ ਨਾਲ ਹਿੜਕੇ ਅਭਿਆਸ ਸ਼ੁਰੂ ਕੀਤਾ ਪਿਆਰੀ ਸਾਧ ਸੰਗਤ ਨਾਮ ਜਪਦਿਆਂ ਜਪਦਿਆਂ ਇਹ ਅਵਸਥਾ ਬਣੀ ਤੁਰਦਿਆਂ ਫਿਰਦਿਆਂ ਬਹਿਦੀਆਂ ਉੱਠਦੀਆਂ
ਜਿਸ ਵੇਲੇ ਲੇਟ ਵੀ ਜਾਂਦੇ ਹਨ, ਨੀਂਦਰ ਵੀ ਆ ਜਾਂਦੀ ਹੈ, ਇਹਨਾਂ ਦੇ ਰੋਂਦ ਰੋਂਦ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸਤਨਾਮ ਦਿੱਤਾ ਹੈ ਮੰਤਰ ਮੇਰੇ ਪੰਜੇ ਪਾਤਸ਼ਾਹ ਜੀ ਨੇ ਸਤਨਾਮ ਦਾ, ਤੇ ਇੱਕ ਨੂੰ ਵਾਹਿਗੁਰੂ। ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਵਜਤ ਆਇਆ, ਉਸ ਸਮੇਂ ਦੇ ਬਾਅਦ ਖਿਆਲ ਆਇਆ ਮਨਾ ਚਲੋ ਪੰਜੇ ਪਾਤਸ਼ਾਹ ਦੇ ਦਰਸ਼ਨ ਕਰੀਏ, ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ ਸਿਮਰਨ ਦੇ ਤਾਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵਿਆ ਤੁਸੀਂ ਸਾਰੇ ਜੀਵੇ ਹੋ ਆਪੋ ਸ੍ਰੀ ਵਾਹਿਗੁਰੂ, ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜਿਨ੍ਹਾਂ ਦੇ ਅੰਦਰ ਸਾਈਂ ਨਹੀਂ ਵਸਿਆ, ਸਿਮਰਨ ਨਹੀਂ ਆਇਆ, ਉਹ ਤੁਰਦੇ ਫਿਰਦੇ ਹੀ ਮੁਰਦੇ, ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ, ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ, ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ, ਆਤਮਾ ਦਾ ਘਾਤ। ਜਿਹੜਾ ਆਪਣੀ ਆਤਮਾ ਦਾ ਘਾਤ ਪਿਆ ਕਰਨਾ, ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ। ਨਾਮ ਨਾ ਜਪੇ ਤਾਂ ਆਤਮ ਘਾਤੀ, ਆਤਮਘਾਤੀ ਏਡਾ ਵੱਡਾ ਪਾਪੀ ਹੈ, ਬਾਣੀ ਚ ਆਇਆ ਆਤਮਘਾਤੀ ਜਗਤ ਕਸਾਈ, ਏਡਾ ਵੱਡਾ ਪਾਪੀ ਹੈ ਆਤਮਘਾਤੀ, ਤਾਂ ਉਹ ਆਤਮਘਾਤੀ ਹੈ ਜਿਸਨੇ ਨਾਮ ਨੂੰ ਭੁਲਾ ਦਿੱਤਾ। ਹਜ਼ੂਰ ਕਹਿੰਦੇ ਮੈਨੂੰ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੇ, ਦੁਰਲਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੇ ਤਾਂ ਆਤਮਘਾਤੀ, ਮਰ ਕਿਉਂ ਨਾ ਜਾਈ ਜਿਨ੍ਹਾਂ ਬਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀ, ਕਿਹੜੇ ਕੰਮ ਦਾ ਜੀਵਨ ਹੈ। ਬੱਚਾ ਜੇ ਪੜ੍ਹਾਈ ਨਾ ਪੜ੍ਹੇ ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ, ਵੱਡਿਆਂ ਕਿ ਕੀ ਕਰੇਗਾ, ਕੀ ਕੰਮ ਕਾਰ ਕਰੇਗਾ, ਪੜ੍ਹਾਈ ਨਹੀਂ ਪੜ੍ਹੀ, ਇਹ ਤਾਂ ਦੁਨਿਆਵੀ ਮਿਸਾਲ ਹੈ। ਹਜ਼ੂਰ ਕਹਿੰਦੇ ਨਾਮ ਵਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀਵਨ, ਪਰ ਨਾਮ ਵਾਲਾ ਜੀਵਨ ਸਫਲਾ। ਤਾਂ ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ, ਇਹਨਾਂ ਨੇ ਨਾਮ ਦਾ ਜਾਪ ਕੀਤਾ, ਅਭਿਆਸ ਕੀਤਾ, ਰੋਮ ਰੋਮ ਦੇ ਵਿੱਚੋਂ ਆਵਾਜ਼ ਆਉਂਦੀਆਂ ਨੇ ਸ੍ਰੀ ਵਾਹਿਗੁਰੂ, ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ, ਦੋਵੇਂ ਤਿਆਰ ਹੋਏ ਤੁਰਨ ਲੱਗੇ। ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ, ਪੰਜੇ ਪਾਤਸ਼ਾਹ ਦੇ ਦਰਸ਼ਨ, ਉੱਥੇ ਗੁਰੂ ਕੇ ਲੰਗਰ ਵਾਸਤੇ ਕੁਝ ਮਾਇਆ ਵੀ ਲੈ ਸਕਦੀ, ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰ ਲਈਆਂ, ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ ਸੀ, ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ, ਲੱਕ ਨਾਲ ਵਾਸਲੀਆਂ ਬੰਨੀਆਂ, ਤੁਰਨ ਲੱਗੇ। ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ ਹੱਥ ਜੋੜ ਕੇ, ਸਵਾਮੀ ਵਾਪਸ ਕਦ ਆਓਗੇ? ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ, ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ, ਪਤਾ ਨੀ ਕਦ ਆਈਏ, ਪਰ ਫਿਰ ਪੁੱਛਿਆ ਸਰਤਾਜ, ਫਿਰ ਵੀ ਕੁਝ ਦੱਸੋ ਤਾਂ ਸਹੀ। ਕਹਿਣ ਲੱਗੇ 15 ਦਿਨਾਂ ਬਾਅਦ ਵਾਪਸ ਆ ਜਾਣਾ। 15 ਦੋਵੇਂ ਤੁਰ ਪਏ, ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ, ਤਰਨ ਤਾਰਨ ਪੱਟੀ ਤੁਰੇ ਹਨ। ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ, ਸ਼ਾਮਾਂ ਪਈਆਂ, ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ, ਕਿਸ ਤਰ੍ਹਾਂ ਕਰੀਏ, ਫਿਰ ਕੋਈ ਮਨਮੁਖ ਮਿਲ ਗਿਆ, ਆਖੋ ਸਿੰਘ ਵਾਹੀ, ਕੋਈ ਸਾਕਤ ਪੁਰਸ਼ ਮਿਲ ਗਿਆ, ਕੋਈ ਵੈਲੀ ਮਿਲ ਗਿਆ। ਸਾਕਤ ਪੁਰਸ਼ ਕੌਣ ਹੈ? ਜੋ ਨਿਗੁਰਾ ਹੈ, ਰੱਬ ਤੋਂ ਟੁੱਟਾ ਹੋਇਆ, ਜੋ ਗੁਰਪੀਰ ਵਾਲਾ ਨਹੀਂ, ਸ਼ਰਾਬੀ ਕਬਾਬੀ, ਉਹ ਮਿਲ ਪੁੱਛਿਆ ਜੀ ਕਿੱਧਰ ਚਲੇ ਹੋ? ਸਿੱਖਾਂ ਨੇ ਕਿਹਾ ਸੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ, ਰਾਤ ਆ ਗਈ, ਰਾਤ ਬਿਤਾਣੀ। ਇਹਨੇ ਸੋਚਿਆ ਗੁਰੂ ਕੇ ਸਿੱਖ ਹਨ, ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ, ਇਹਨਾਂ ਕੋਲ ਕੁਝ ਭੇਟਾ ਵੀ ਹੋਵੇ, ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ, ਤੁਸੀਂ ਮੇਰੇ ਘਰ ਆਰਾਮ ਕਰ ਲਓ। 7 ਵਜੇ ਇਹ ਆਪਣੇ ਘਰ ਲੈ ਆਏ,
ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ ਔਲੇ ਪਾਲੇ ਬਾਣੀ ਪੜ੍ਹਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ